ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਅੱਜ ਦਿਨ ਸ਼ੁੱਕਰਵਾਰ ਸ਼ੱਕ ਸੰਵਤ 1948 ਦੇ ਸਾਉਣ ਮਹੀਨੇ ਦੀ 8 ਤਾਰੀਖ ਏ ਤੇ ਈਸਵੀ ਸੰਨ 2026 ਦੇ ਅਗਸਤ ਮਹੀਨੇ ਦੀ 1 ਤਾਰੀਖ ਏ।

0: communication and people-to-people ties and take the India-UK Comprehensive Strategic Partnership to new heights. External Affairs Minister Dr. S. Jaishankar spoke to his Iranian counterpart Abbas Araghchi last evening and conveyed India's deep concerns over the ongoing hostilities in the West Asia region. During the telephonic conversation, Dr. Jaishankar strongly urged that attacks on commercial shipping and seafarers be avoided under any circumstance. At the Commonwealth Games in Glasgow, India delivered another outstanding performance yesterday, clinching historic gold medals in judo, securing a memorable double podium finish in the men's javelin throw, winning a first ever bronze medal in the decathlon and booking places for 10 boxers in their respective finals. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ 6:10 ਤੇ 28 ਸੈਕਿੰਡ ਦਾ ਹੋ ਰਿਹਾ ਹੈ। ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਦਾ ਸਮਾਂ ਰਹੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ, ਜਿਸ ਦੇ ਤਹਿਤ ਸਿਲਸਿਲਾ ਹੋਏਗਾ ਮਾਰਨਿੰਗ ਕੁਇਜ਼। 8 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ ਅਤੇ 8:15 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ। 8:30 ਦਾ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਜਲੰਧਰ ਤੋਂ। 8:40 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਸਿਲਸਿਲਾ ਹੋਏਗਾ ਪ੍ਰਦੇਸ਼ਿਕ ਸੰਗੀਤ ਦਾ। 9 ਤੋਂ 10 ਤੱਕ ਰਿਲੇ ਕੀਤੇ ਜਾਣਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਵਿੱਚ 9 ਹੋਵੇਗਾ ਪ੍ਰੋਗਰਾਮ ਚਿੱਤਰਲੋਕ ਅਤੇ 9:30 ਹੋਵੇਗਾ ਪ੍ਰੋਗਰਾਮ ਆਜ ਕੇ ਫਨਕਾਰ। ਨਿਊਜ਼ ਹੈਡਲਾਈਨਸ ਫਰੋਮ ਜਲੰਧਰ ਤੋਂ, ਜਿਸ ਦੌਰਾਨ ਸਪੈਸ਼ਲ ਪ੍ਰੋਗਰਾਮ ਰਿਲੇਅ ਕੀਤਾ ਜਾਵੇਗਾ ਆਕਾਸ਼ਵਾਣੀ ਜਲੰਧਰ ਤੋਂ। 10:30 ਤੁਸੀਂ ਸੁਣੋਗੇ ਪ੍ਰੋਗਰਾਮ ਪੁਰਾਣੇ ਪੰਜਾਬੀ ਫਿਲਮੀ ਗੀਤਾਂ ਤੇ। 11 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 11:05 ਤੇ ਰਿਲੇਅ ਕਰਾਂਗੇ FM ਰੇਨਬੋ ਦਿੱਲੀ ਦੇ ਪ੍ਰਸਾਰਣ। 12 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।

12 ਵਜੇ ਕੇ 10 ਮਿੰਟ ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਜੋ ਕਿ ਪੰਜਾਬੀ ਬੀਟ ਗੀਤਾਂ ਤੇ ਆਧਾਰਿਤ ਹੋਵੇਗਾ। 12:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਘਰ ਪਰਿਵਾਰ, ਜਿਸ ਦੇ ਤਹਿਤ ਸਿਲਸਿਲਾ ਹੋਏਗਾ ਦਿਲ ਦੀਆਂ ਗੱਲਾਂ, ਜੋ ਕਿ ਲਾਈਵ ਫੋਨ ਇਨ ਹੋਏਗਾ। 1:10 ਤੇ ਰਿਲੇ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 1:15 ਤੇ ਤੁਸੀਂ ਸੁਣੋਗੇ ਤੁਹਾਡਾ ਪਸੰਦੀਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਜੋ ਕਿ ਲਾਈਵ ਫੋਨ ਇਨ ਹੋਏਗਾ। 2 ਦਾ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 2:15 ਤੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 2:30 ਤੇ ਤੁਸੀਂ ਸੁਣੋਗੇ ਤੁਹਾਡਾ ਪਸੰਦੀਦਾ ਪ੍ਰੋਗਰਾਮ ਸੁਰੀਲੀ ਦੁਪਹਿਰ, ਜੋ ਕਿ ਤੁਹਾਡੇ ਵਟਸਐਪ ਰਾਹੀਂ ਭੇਜੇ ਹੋਏ ਮੈਸੇਜਸ ਅਤੇ ਖਤਾਂ 'ਤੇ ਆਧਾਰਿਤ ਹੋਏਗਾ। ਤਿੰਨ ਵਜੇ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 3:30 ਤੁਸੀਂ ਸੁਣੋਗੇ ਮਨ ਚਾਹੇ ਗੀਤ, ਅਤੇ 4 ਦਾ ਸਮਾਂ ਰਹੇਗਾ ਬੋਂਬੇ ਟਾਕੀਜ਼ ਦਾ। 5 ਫਿਰ ਤੋਂ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੀ ਖਿਦਮਤ ਵਿੱਚ ਪ੍ਰੋਗਰਾਮ ਕਿਸਾਨ ਬਾਣੀ, ਜਿਸ ਦਾ ਸੰਚਾਲਨ ਕਰਨਗੇ ਕੁਲਦੀਪ ਕੌਰ। 5:30 ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ, ਜਿਸ ਦੇ ਤਹਿਤ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ, ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

ਸੰਪਾਦਨ ਗੁਰਦੀਪ ਗਿੱਲ ਦਾ। 6:20 ਤੇ ਰਿਲੇਅ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਸਾਢੇ 6 ਵਜੇ ਤੁਸੀਂ ਸੁਣੋਗੇ ਤੁਹਾਡਾ ਪਸੰਦੀਦਾ ਪ੍ਰੋਗਰਾਮ ਯੁਵ ਵਾਣੀ। ਇਸ ਦਾ ਸੰਚਾਲਨ ਕਰਨਗੇ ਨਿਸ਼ਾਂਤ ਕੁਮਾਰ। 7 ਵਜੇ ਤੁਹਾਡਾ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ, ਜੋ ਕਿ ਲਾਈਵ ਫੋਨ ਇਨ ਹੋਏਗਾ। 7:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਜਲੰਧਰ ਤੋਂ। 7:40 ਤੇ ਤੁਸੀਂ ਫਿਰ ਤੋਂ ਸੁਣ ਸਕੋਗੇ ਤੁਹਾਡਾ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਨੀ। 8 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰੰਗੇ ਗਜ਼ਲ, ਜੋ ਕਿ ਗਜ਼ਲਾਂ 'ਤੇ ਆਧਾਰਿਤ ਹੋਏਗਾ। 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 9 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 9:15 ਤੋਂ 11 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਅਤੇ 11 ਵਜੇ ਸਾਡੇ ਚੱਲ ਰਹੇ ਪ੍ਰੋਗਰਾਮਾਂ ਦੀ ਸਮਾਪਤੀ ਹੋ ਜਾਏਗੀ। ਇਹ ਸੀ ਸਾਡੇ ਅੱਜ ਦੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਜਾਣਕਾਰੀ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਤੇ ਸਮਾਂ 6:15 ਤੇ 40 ਸੈਕਿੰਡ ਹੋ ਰਹੇ ਨੇ। ਵੇਲਾ ਹੋ ਰਿਹਾ ਹੈ ਅੰਮ੍ਰਿਤ ਵੇਲਾ ਦਾ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਕਵਿਤਾ ਕ੍ਰਿਸ਼ਨਾ ਮੂਰਤੀ ਦੀ ਆਵਾਜ਼ ਵਿੱਚ ਇਹ ਭਜਨ। ਅਗਲਾ ਭਜਨ ਸਰਵਣ ਕਰਦੇ ਹਾਂ ਨਰਿੰਦਰ ਚੰਚਲ ਦੀ ਆਵਾਜ਼ 'ਚ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਤੇ ਸਵੇਰ ਦੇ 7 ਵੱਜ ਚੁੱਕੇ ਨੇ। ਵੇਲਾ ਹੈ ਜੀ ਤੁਹਾਡਾ ਪਸੰਦੀਦਾ ਪ੍ਰੋਗਰਾਮ ਸੱਜਰੀ ਸਵੇਰ ਦਾ।

जैसे रात आती है सितारे लेकर, जैसे रात आती है सितारे लेकर, और नींद आती है सपने लेकर, करते हैं दुआ हम, करते हैं दुआ हम कि आपकी हर सुबह आए बहुत सारी खुशियां लेकर, कि बहुत सारी खुशियां लेकर। जी श्रोतियो, आकाशवाणी बठिंडा हमेशा ही तुहाडियां खुशियां लई दिलों दुआ करता है, ते असीं चाहुंदे हां कि साडे सारे ही श्रोते हमेशा खुश रहन, सुखी रहन, अते साडे नाल यानी कि आकाशवाणी बठिंडा दे नाल जुड़े रहन, क्योंकि साडे श्रोतियां दी खुशी विच ही असीं खुश हुंदे हां। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਬਠਿੰਡਾ, ਤੇ ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਜੀ 7:01 ਤੇ 43 ਸਕਿੰਟ ਦਾ, ਤੇ ਪ੍ਰੋਗਰਾਮ ਸੱਜਰੀ ਸਵੇਰ ਸੁਣ ਰਹੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸੁਮਨਪ੍ਰੀਤ ਕੌਰ ਵੱਲੋਂ ਪਿਆਰ ਤੇ ਸਤਿਕਾਰ ਭਰੀ ਨਮਸਕਾਰ। ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਹੀ ਸਰੋਤੇ ਠੀਕ ਠਾਕ ਹੋਣਗੇ, ਤੰਦਰੁਸਤ ਹੋਣਗੇ ਤੇ ਆਪਣੀ ਜ਼ਿੰਦਗੀ ਦੇ ਸੋਹਣੇ ਜਿਹੇ ਸਫ਼ਰ ਦਾ ਆਨੰਦ ਮਾਣ ਰਹੇ ਹੋਣਗੇ, ਅਤੇ ਨਾਲ ਹੀ ਨਾਲ ਸਾਡੇ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣਾਂ ਦਾ ਵੀ ਆਨੰਦ ਲੈ ਰਹੇ ਹੋਣਗੇ। ਜੀ ਸਰੋਤਿਓ, ਅੱਜ ਹੈ ਦਿਨ ਸ਼ਨੀਵਾਰ, ਤੇ ਅੱਜ ਦੇ ਦਿਨ ਹੁੰਦਾ ਹੈ ਜੀ ਸਾਡਾ ਪ੍ਰੋਗਰਾਮ ਮਾਰਨਿੰਗ ਕੁਇਜ਼, ਤੇ ਉਸ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਥੋਟ ਆਫ ਦਾ ਡੇ, ਤੇ ਅੱਜ ਦਾ ਦਿਨ ਸਾਡੇ ਇਤਿਹਾਸ ਵਿੱਚ ਕਿਵੇਂ ਮਹੱਤਵਪੂਰਨ ਹੈ ਇਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ, ਤੇ ਪ੍ਰੋਗਰਾਮ ਦੇ ਵਿੱਚ ਅਖਬਾਰੀ ਸੁਰਖੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਇਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਇੱਕ ਪਿਆਰਾ ਜਿਹਾ ਗੀਤ।

ਜੀ ਸਰੋਤਿਓ, ਹੁਣ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਦੇ ਹਾਂ ਜੀ ਥੋਟ ਆਫ ਦਾ ਡੇ। ਅਤੇ ਅੱਜ ਦਾ ਜੋ ਵਿਚਾਰ ਹੈ ਉਹ ਹੈ ਕਿ ਰਾਹ ਕੋਈ ਵੀ ਔਖਾ ਨਹੀਂ ਹੁੰਦਾ, ਬਸ ਚੱਲਣ ਦਾ ਹੌਸਲਾ ਹੋਣਾ ਚਾਹੀਦਾ ਹੈ। ਕਿ ਰਾਹ ਕੋਈ ਵੀ ਔਖਾ ਨਹੀਂ ਹੁੰਦਾ, ਬਸ ਚੱਲਣ ਦਾ ਹੌਸਲਾ ਹੋਣਾ ਚਾਹੀਦਾ ਹੈ। ਸਰੋਤਿਓ, ਜ਼ਿੰਦਗੀ ਵਿੱਚ ਕੋਈ ਵੀ ਰਾਹ ਜਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ ਅਤੇ ਨਾ ਹੀ ਅਸੰਭਵ ਹੁੰਦਾ ਹੈ। ਮਨੁੱਖ ਵਿੱਚ ਹਰ ਮੁਸ਼ਕਿਲ ਨੂੰ ਪਾਰ ਕਰਨ ਦੀ ਤਾਕਤ ਹੁੰਦੀ ਹੈ, ਬਸ ਸਾਨੂੰ ਜ਼ਰੂਰਤ ਹੁੰਦੀ ਹੈ ਆਪਣੇ ਅੰਦਰ ਦੀ ਤਾਕਤ ਨੂੰ ਪਹਿਚਾਨਣ ਦੀ ਅਤੇ ਹੌਸਲੇ ਅਤੇ ਹਿੰਮਤ ਨਾਲ ਅੱਗੇ ਵੱਧਦੇ ਰਹਿਣ ਦੀ। ਜੇਕਰ ਅਸੀਂ ਹਰ ਹਾਲਾਤ ਵਿੱਚ ਕੋਸ਼ਿਸ਼ ਕਰਦੇ ਰਹਾਂਗੇ ਅਤੇ ਅੱਗੇ ਵੱਧਦੇ ਰਹਾਂਗੇ ਤਾਂ ਹਰ ਮੁਸੀਬਤ ਸਾਨੂੰ ਛੋਟੀ ਲੱਗੇਗੀ ਅਤੇ ਅਸੀਂ ਆਪਣੀ ਮੰਜ਼ਿਲ ਤੱਕ ਜ਼ਰੂਰ ਪਹੁੰਚ ਜਾਵਾਂਗੇ।

ਤੇ ਅੱਜ ਦੇ ਹੀ ਦਿਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਪਤਨੀ ਅਤੇ ਸੁਤੰਤਰਤਾ ਸੰਗਰਾਮੀ ਕਮਲਾ ਨਹਿਰੂ ਜੀ ਦਾ ਵੀ ਜਨਮ ਹੋਇਆ ਸੀ 1899 ਈਸਵੀ ਦੇ ਵਿੱਚ। ਵਿਸ਼ਵ ਪ੍ਰਸਿੱਧ ਨਾਵਲ ਮੋਥੀ ਡਿਕ ਲਿਖਣ ਵਾਲੇ ਅਮਰੀਕੀ ਲੇਖਕ ਹਰਮਨ ਮੇਲਵਿਲ ਦਾ ਜਨਮ ਵੀ 1819 ਈਸਵੀ ਨੂੰ ਅੱਜ ਦੇ ਹੀ ਦਿਨ ਹੋਇਆ ਸੀ ਅਤੇ ਪ੍ਰਾਚੀਨ ਇਤਿਹਾਸ ਵਿੱਚ ਰੋਮਨ ਸਾਮਰਾਜ ਦੇ ਚੌਥੇ ਸਮਰਾਟ ਕਲੌਡੀਅਸ ਦਾ ਜਨਮ ਵੀ 1 ਅਗਸਤ 10 ਈਸਵੀ ਪੂਰਵ ਨੂੰ ਹੋਇਆ ਸੀ।

ਜੀ ਸਰੋਤਿਓ, ਹੁਣ ਸਾਂਝੇ ਕਰਦੇ ਹਾਂ ਤੁਹਾਡੇ ਨਾਲ ਅੱਜ ਦਾ ਦਿਨ ਸਾਡੇ ਇਤਿਹਾਸ ਵਿੱਚ ਕਿਵੇਂ ਮਹੱਤਵਪੂਰਨ ਹੈ। ਅੱਜ ਦੇ ਦਿਨ ਯਾਨੀ ਕਿ 1 ਅਗਸਤ 1932 ਨੂੰ ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ, ਜਿਨ੍ਹਾਂ ਨੂੰ ਟ੍ਰੈਜਡੀ ਕੁਈਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਮੀਨਾ ਕੁਮਾਰੀ ਜੀ ਦਾ ਜਨਮ ਹੋਇਆ ਸੀ।

1786 ਈਸਵੀ ਵਿੱਚ ਬ੍ਰਿਟਿਸ਼ ਖਗੋਲ ਵਿਗਿਆਨੀ ਕੈਰੋਲੀਨ ਹਰਸ਼ੇਲ ਨੇ ਪੁਸ਼ਲ ਤਾਰੇ ਦੀ ਖੋਜ 1 ਅਗਸਤ ਨੂੰ ਹੀ ਕੀਤੀ ਸੀ ਅਤੇ ਉਹ ਪੁਸ਼ਲ ਤਾਰੇ ਦੀ ਖੋਜ ਕਰਨ ਵਾਲੀ ਪਹਿਲੀ ਮਹਿਲਾ ਸਨ। ਇੱਕ ਅਗਸਤ 1790 ਨੂੰ ਅਮਰੀਕਾ ਵਿੱਚ ਪਹਿਲੀ ਰਾਸ਼ਟਰੀ ਜਨਗਣਨਾ ਸ਼ੁਰੂ ਹੋਈ ਸੀ, ਜਿਸ ਦੌਰਾਨ ਉੱਥੋਂ ਦੀ ਆਬਾਦੀ ਲਗਭਗ 40 ਲੱਖ ਦਰਜ ਕੀਤੀ ਗਈ ਸੀ। ਪ੍ਰਸਿੱਧ ਖੋਜੀ ਕ੍ਰਿਸਟੋਫਰ ਕੋਲੰਬਸ ਨੇ 1 ਅਗਸਤ 1498 ਈਸਵੀ ਨੂੰ ਆਪਣੀ ਤੀਜੀ ਯਾਤਰਾ ਦੇ ਦੌਰਾਨ ਵੈਨਜ਼ੂਏਲਾ ਦੇ ਤੱਟ 'ਤੇ ਪਹੁੰਚੇ ਸਨ ਅਤੇ ਉਹ ਇੱਥੇ ਪਹੁੰਚਣ ਵਾਲੇ ਪਹਿਲੇ ਯੂਰਪੀ ਬਣੇ।

ਅੱਜ ਅਸੀਂ ਮਹਾਰਾਣੀ ਜਿੰਦ ਕੌਰ ਜੀ ਦੀ ਬਰਸੀ ਵੀ ਮਨਾ ਰਹੇ ਹਾਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜਿੰਦ ਕੌਰ ਦਾ ਨਿਧਨ 1 ਅਗਸਤ 1863 ਈਸਵੀ ਨੂੰ ਲੰਡਨ ਵਿੱਚ ਹੋਇਆ ਸੀ। ਮਹਾਤਮਾ ਗਾਂਧੀ ਜੀ ਨੇ ਵੀ ਅੱਜ ਦੇ ਦਿਨ ਯਾਨੀ ਕਿ 1 ਅਗਸਤ ਨੂੰ 1920 ਈਸਵੀ ਵਿੱਚ ਭਾਰਤ ਨੂੰ ਬ੍ਰਿਟਿਸ਼ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਅਸਹਿਯੋਗ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਅੱਜ ਹੀ ਦੇ ਦਿਨ ਸਾਡੇ ਮਹਾਨ ਸੁਤੰਤਰਤਾ ਸੰਗਰਾਮੀ ਯਾਨੀ ਕਿ ਲੋਕ ਮਾਨਿਆ ਬਾਲ ਗੰਗਾਧਰ ਤਿਲਕ ਜੀ ਦਾ ਵੀ ਨਿਧਨ 1920 ਈਸਵੀ ਨੂੰ ਮੁੰਬਈ ਵਿਖੇ ਹੋਇਆ ਸੀ। ਉਹਨਾਂ ਨੇ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਦਾ ਨਾਰਾ ਵੀ ਦਿੱਤਾ ਸੀ। ਭਾਰਤ ਵਿੱਚ 1 ਅਗਸਤ ਨੂੰ ਮੁਸਲਿਮ ਮਹਿਲਾ ਅਧਿਕਾਰ ਦਿਵਸ ਵਜੋਂ ਵੀ ਦਰਜ ਕੀਤਾ ਗਿਆ ਹੈ ਕਿਉਂਕਿ ਇਸ ਦਿਨ ਤੀਹਰੇ ਤਲਾਕ ਦੀ ਸਮਾਜਿਕ ਬੁਰਾਈ ਵਿਰੁੱਧ ਕਾਨੂੰਨ ਲਾਗੂ ਹੋਇਆ ਸੀ।

ਜੀ ਸਰੋਤਿਓ, 1 ਅਗਸਤ 1834 ਵਿੱਚ ਬ੍ਰਿਟਿਸ਼ ਸਾਮਰਾਜ ਨੇ ਆਪਣੇ ਸਾਰੇ ਉਪਨਿਵੇਸ਼ਾਂ ਵਿੱਚ ਅਧਿਕਾਰਿਤ ਤੌਰ 'ਤੇ ਗੁਲਾਮੀ ਪ੍ਰਥਾ ਨੂੰ ਖਤਮ ਕਰ ਦਿੱਤਾ ਸੀ ਅਤੇ ਇਸ ਦਿਨ ਨੂੰ ਕਈ ਦੇਸ਼ਾਂ ਵਿੱਚ ਮੁਕਤੀ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਅਗਸਤ 1966 ਨੂੰ ਨਾਸਾ ਨੇ ਲੂਨਰ ਆਰਬਿਟਰ ਇੱਕ ਪੁਲਾਰਡ ਯਾਨ ਵੀ ਲਾਂਚ ਕੀਤਾ ਸੀ। ਇਹ ਚੰਦਰਮਾ ਦੇ ਦੁਆਲੇ ਚੱਕਰ ਕੱਟਣ ਵਾਲਾ ਪਹਿਲਾ ਅਮਰੀਕੀ ਯਾਨ ਬਣਿਆ ਜਿਸ ਨੇ ਅਪੋਲੋ ਮਿਸ਼ਨਾਂ ਲਈ ਸੁਰੱਖਿਅਤ ਲੈਂਡਿੰਗ ਵਾਲੀਆਂ ਥਾਵਾਂ ਦੀ ਖੋਜ ਕੀਤੀ ਸੀ।

ਜੀ ਸਰੋਤਿਓ, ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਅਖਬਾਰੀ ਸੁਰਖੀਆਂ ਵੀ ਅਸੀਂ ਜ਼ਰੂਰ ਸਾਂਝੀਆਂ ਕਰਾਂਗੇ, ਪਰ ਅਖਬਾਰੀ ਸੁਰਖੀਆਂ ਸਾਂਝੀਆਂ ਕਰਨ ਤੋਂ ਪਹਿਲਾਂ ਸੁਣ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਇਹ ਗੀਤ।

ਐਫਐਮ ਬੈਂਡ 101 ਇਸ਼ਾਰਿਆ 1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਜੀ 7:19 ਤੇ 17 ਸਕਿੰਟ ਦਾ।

0: ਫੇ ਯਾਨੀ ਕਿ 10 ਨੰਬਰ ਪੇਜ ਤੇ ਖਬਰ ਸਾਂਝੀ ਕਰਦੇ ਹਾਂ ਜੀ। ਪ੍ਰੀਤੀ ਤੇ ਅੰਕੁਸ਼ ਸੋਨ ਤਗਮਿਆਂ ਤੋਂ ਇੱਕ ਕਦਮ ਦੂਰ। ਰਾਸ਼ਟਰਮੰਡਲ ਖੇਡਾਂ ਵਿੱਚ ਮੁੱਕੇਬਾਜ਼ੀ 'ਚ ਭਾਰਤ ਦੇ 2 ਤਗਮੇ ਪੱਕੇ। ਰਾਸ਼ਟਰਪਤੀ ਵੱਲੋਂ ਤਗਮਾ ਜੇਤੂਆਂ ਨੂੰ ਵਧਾਈ। ਲੌਨ ਬਾਲਸ 'ਚ ਭਾਰਤੀ ਜੋੜੀ ਨੇ ਮੁਕਾਬਲਾ ਜਿੱਤਿਆ।
1: ਜੀ ਸਰੋਤਿਓ, ਅਗਲੀ ਖਬਰ ਸਾਂਝੀ ਕਰ ਰਹੇ ਹਾਂ ਜੀ ਅਜੀਤ ਦੇ ਪਹਿਲੇ ਸਫ਼ੇ ਤੋਂ। ਖਬਰ ਹੈ ਜੀ, ਕਿਸਾਨ ਸਨਮਾਨ ਨਿਧੀ ਅਗਲੇ 5 ਸਾਲਾਂ ਤੱਕ ਜਾਰੀ ਰੱਖਣ ਨੂੰ ਮਨਜ਼ੂਰੀ। ਕੇਂਦਰੀ ਮੰਤਰੀ ਮੰਡਲ ਵੱਲੋਂ 4.51 ਲੱਖ ਕਰੋੜ ਦੇ ਪ੍ਰੋਜੈਕਟਾਂ ਨੂੰ ਹਰੀ ਝੰਡੀ।
0: ਜੀ ਖਬਰ ਲੱਗੀ ਹੈ ਜੀ, ਜੁਡੋ 'ਚ ਭਾਰਤ ਨੂੰ 2 ਸੋਨ ਤਗਮੇ। ਹਰਸ਼ ਸਿੰਘ ਤੇ ਅਸ਼ਮਿਤਾ ਡੇ ਨੇ ਖਿਤਾਬੀ ਮੁਕਾਬਲੇ ਜੇਤੂ।

0: ਆਓ ਹੁਣ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਦੇ ਹਾਂ ਅਖਬਾਰੀ ਸੁਰਖੀਆਂ ਤੇ ਅਖਬਾਰੀ ਸੁਰਖੀਆਂ ਲੈ ਕੇ ਮੇਰੇ ਨਾਲ ਹਾਜ਼ਰ ਨੇ ਮੈਡਮ ਕਰਮਜੀਤ ਕੌਰ
1: ਜੀ। ਸਾਰੇ ਹੀ ਸਰੋਤਿਆਂ ਦਾ ਕਰਮਜੀਤ ਕੌਰ ਵੱਲੋਂ ਪਿਆਰ ਤੇ ਸਤਿਕਾਰ ਭਰੀ ਨਮਸਕਾਰ ਤੇ ਅਖਬਾਰੀ ਸੁਰਖੀਆਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਮੇਰੇ ਕੋਲ ਹੈ ਜੀ ਪੰਜਾਬੀ ਟ੍ਰਿਬਿਊਨ ਦੇ ਅਖੀਰਲੇ

0: ਗਲਾਸਗੋ 'ਚ ਚਮਕਿਆ ਅਮਰ ਸਿੰਘ ਦਾ ਲਵਪ੍ਰੀਤ। ਖਬਰ ਨੂੰ ਥੋੜਾ ਜਿਹਾ ਵਿਸਥਾਰ 'ਚ ਲਈਏ ਤਾਂ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਦੇ ਪਿੰਡ ਬਲ ਸਚੰਦਰ ਦੇ ਰਹਿਣ ਵਾਲੇ ਭਾਰਤੀ ਵੇਟ ਲਿਫਟਰ ਲਵਪ੍ਰੀਤ ਸਿੰਘ ਨੇ ਬੀਤੇ ਦਿਨ ਇੱਥੇ ਪੁਰਸ਼ਾਂ ਦੇ 110 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਸਨੈਚ 'ਚ ਰਾਸ਼ਟਰਮੰਡਲ ਰਿਕਾਰਡ ਤੋੜਿਆ, ਪਰ ਕੁੱਲ ਭਾਰ 'ਚ ਸੋਨ ਤਗਮਾ ਜੇਤੂ ਤੋਂ ਸਿਰਫ 1 ਕਿਲੋ ਪਿੱਛੇ ਰਹਿਣ ਕਾਰਨ ਉਸ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ।
1: ਜੀ ਸਰੋਤਿਓ, ਅਗਲੀ ਖਬਰ ਸਾਂਝੀ ਕਰਨ ਲੱਗੇ ਹਾਂ ਅਜੀਤ ਅਖਬਾਰ ਦੇ ਆਖਰੀ ਸਫ਼ੇ ਤੋਂ। ਗਲਾਸਗੋ ਤੋਂ ਅਹਿਮਦਾਬਾਦ ਤੱਕ ਰੰਗਾਂ, ਸੰਗੀਤ ਅਤੇ ਸੱਭਿਆਚਾਰ ਦਾ ਸਫ਼ਰ। ਸਮਾਪਤੀ ਸਮਾਰੋਹ 'ਚ ਭਾਰਤ ਕਰੇਗਾ 2030 ਰਾਸ਼ਟਰਮੰਡਲ ਖੇਡਾਂ ਦਾ ਸ਼ਾਨਦਾਰ ਸਵਾਗਤ।

ਜੀ, ਖਬਰ ਸਾਂਝੀ ਕਰਦੇ ਹਾਂ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਸਫੇ ਤੋਂ। ਕੇਂਦਰ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਤੋਂ ਇਨਕਾਰ, ਲਿਖਤੀ ਜਵਾਬ ਵਿੱਚ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ। ਲੋਕ ਸਭਾ ਵਿੱਚ ਹਰਸਿਮਰਤ ਨੇ ਤੇ ਮੀਤ ਹੇਅਰ ਨੇ ਪੁੱਛਿਆ ਸੀ ਸਵਾਲ। ਅਗਲੀ ਖਬਰ ਵੀ ਇਸੇ ਪੰਨੇ ਤੋਂ ਲੈਂਦੇ ਹਾਂ ਜੀ। ਮਨਰੇਗਾ 5 ਸਾਲਾਂ 'ਚ 8 ਲੱਖ ਜੌਬ ਕਾਰਡ ਰੱਦ, ਪੰਜਾਬ ਵਿੱਚ 14 ਲੱਖ ਕਾਮੇ ਸਕੀਮ ਤੋਂ ਬਾਹਰ।

ਅਗਲੀ ਖਬਰ ਸਾਂਝੀ ਕਰ ਰਹੇ ਹਾਂ ਜੀ ਅਜੀਤ ਅਖਬਾਰ ਦੇ ਸਫਾ ਨੰਬਰ 3 ਤੋਂ। ਪੰਜਾਬ ਜੀ SDP ਦੇ ਲਿਹਾਜ਼ ਨਾਲ ਸਭ ਤੋਂ ਵੱਧ ਕਰਜ਼ੇ ਵਾਲੇ ਰਾਜਾਂ ਵਿੱਚੋਂ ਦੂਜੇ ਨੰਬਰ ਤੇ ਹਿਮਾਚਲ ਤੀਜੇ ਤੇ। ਅਗਲੀ ਖਬਰ ਵੀ ਇਸੇ ਪੰਨੇ ਤੇ ਲੱਗੀ ਹੈ ਜੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪੰਜਾਬ 'ਚ ਘਰੇਲੂ ਤੇ ਸਜਾਵਟੀ ਪੇਂਟਾਂ ਨੂੰ ਲੈੱਡ ਮੁਕਤ ਬਣਾਉਣ ਲਈ ਦਿਸ਼ਾ ਨਿਰਦੇਸ਼ ਜਾਰੀ। ਨਿਰਮਾਤਾਵਾਂ ਨੂੰ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ ਤੋਂ ਜਾਂਚ ਸਰਟੀਫਿਕੇਟ ਪ੍ਰਾਪਤ ਕਰਨ ਦੇ ਨਿਰਦੇਸ਼।

ਅਗਲੀ ਖਬਰ ਸਾਂਝੀ ਕਰਨ ਲੱਗੇ ਹਾਂ ਜੀ, ਦੈਨਿਕ ਜਾਗਰਣ ਅਖਬਾਰ ਤੋਂ। ਇਹ ਸਫ਼ਾ ਨੰਬਰ ਹੈਗਾ ਜੀ 7, ਅਤੇ ਇਸ 'ਤੇ ਖਬਰ ਲੱਗੀ ਹੈ, ਪੰਜਾਬ ਮੇ 5 ਤੱਕ ਸਕ੍ਰਿਯ ਰਹੇਗਾ ਮੌਨਸੂਨ। ਪ੍ਰਦੇਸ਼ ਮੇ ਮੌਨਸੂਨ ਸੀਜ਼ਨ ਮੇ ਅਬ ਤੱਕ 26% ਕਮ ਵਰਸ਼ਾ, 31 ਜੁਲਾਈ ਤੱਕ 119.3 ਬਿਮੀ ਵਰਸ਼ਾ।

ਜੀ ਸਰੋਤਿਓ, ਮੈਨੂੰ ਪਤਾ ਹੈ ਤੁਹਾਡੀ ਸਬਰ ਦੀਆਂ ਘੜੀਆਂ ਹੁਣ ਖਤਮ ਕਰਦੇ ਹਾਂ ਜੀ। ਮਾਰਨਿੰਗ ਕੁਇਜ਼ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ ਜੀ। ਮਾਰਨਿੰਗ ਕੁਇਜ਼ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਕਰਮਜੀਤ ਕੌਰ ਵੱਲੋਂ ਪਿਆਰ ਤੇ ਸਤਿਕਾਰ ਭਰੀ ਨਮਸਕਾਰ ਜੀ। ਸਰੋਤਿਓ, ਕੀ ਹਾਲ ਚਾਲ ਨੇ? ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਹੀ ਰੱਬ ਵਰਗੇ ਪਿਆਰੇ ਸਰੋਤੇ ਠੀਕ ਠਾਕ ਤੰਦਰੁਸਤ ਤੇ ਸਵੇਰ ਦੀ ਇਸ ਸੋਹਣੀ ਜਿਹੀ ਮਿੱਠੀ ਤੇ ਚਹਿਕਦੀ ਸਵੇਰ ਦਾ ਸਾਡੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮਾਂ ਨਾਲ ਆਨੰਦ ਵੀ ਮਾਣ ਰਹੇ ਹੋਣਗੇ। ਤੇ ਅੱਜ ਦਿਨ ਸ਼ਨੀਵਾਰ ਦੀ ਮੈਨੂੰ ਪਤਾ ਹੈ ਤੁਹਾਨੂੰ ਬੜੀ ਹੀ ਬੇਸਬਰੀ ਨਾਲ ਉਡੀਕ ਹੁੰਦੀ ਹੈ, ਕਿਉਂਕਿ ਤੁਹਾਡਾ ਪਸੰਦੀਦਾ ਜੋ ਪ੍ਰੋਗਰਾਮ ਚੱਲਣਾ ਹੁੰਦਾ ਹੈ ਮਾਰਨਿੰਗ ਕੁਇਜ਼। ਲਓ ਜੀ, ਫਿਰ ਤੁਹਾਡੀ ਉਡੀਕ ਦੇ ਸਫ਼ਰ ਨੂੰ ਖਤਮ ਕਰਦੇ ਹਾਂ ਤੇ ਸੱਜਰੀ ਸਵੇਰ ਪ੍ਰੋਗਰਾਮ ਦੇ ਤਹਿਤ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ ਮਾਰਨਿੰਗ ਕੁਇਜ਼ ਦਾ। ਲਓ ਜੀ, ਫਿਰ ਚੱਕ ਲਓ ਫਿਰ ਆਪਣੇ ਆਪਣੇ ਮੋਬਾਈਲ ਫੋਨ ਤੇ ਡਾਇਲ ਕਰੋ 0164-2240-331। ਸਾਡੇ ਦੋ ਆਸਾਨ ਜਿਹੇ ਸਵਾਲਾਂ ਦੇ ਤੁਸੀਂ ਜਵਾਬ ਦੇਣੇ ਹਨ ਤਾਂ ਜੋ ਤੁਸੀਂ ਇਸ ਪ੍ਰੋਗਰਾਮ ਵਿੱਚ ਜੇਤੂ ਹੋ ਸਕੋ।

ਜਦੋਂ ਤੱਕ ਤੁਸੀਂ ਆਪਣੀਆਂ ਫੋਨ ਕਾਲਸ ਰਾਹੀਂ ਸਾਡੇ ਨਾਲ ਜੁੜਦੇ ਹਾਂ ਤੇ ਉਦੋਂ ਤੱਕ ਸਾਡੀ ਪਸੰਦ ਦੇ ਇਸ ਗੀਤ ਦਾ ਆਨੰਦ ਮਾਣੋ ਜੀ।

0: ਵਿਦਿਆਰਥੀ, ਕਾਲਜ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਤੇ ਸਰਕਾਰੀ ਇਮਤਿਹਾਨਾਂ ਦੀ ਤਿਆਰੀ ਕਰਨ ਵਾਲੇ ਇਸ ਪ੍ਰੋਗਰਾਮ ਵਿੱਚ ਹੁੰਮ ਹੁਮਾ ਕੇ ਸ਼ਿਰਕਤ ਕਰ ਸਕਦੇ ਨੇ ਤੇ ਅਸੀਂ ਉਡੀਕ ਕਰ ਰਹੇ ਹਾਂ ਤੁਹਾਡੀਆਂ ਫੋਨ ਕਾਲਸ ਦੀ। ਲਓ ਜੀ 0164-2240-331 ਨੰਬਰ ਡਾਇਲ ਹੋ ਚੁੱਕਿਆ ਹੈ। ਦੇਖਦੇ ਹਾਂ ਜੀ ਪਹਿਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ।
1: ਹੈਲੋ,
2: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਹੋਰ
0: ਕੀ ਹਾਲ ਚਾਲ ਨੇ ਜੀ?
2: ਵਧੀਆ, ਠੀਕ ਠਾਕ ਜੀ, ਤੁਸੀਂ ਠੀਕ ਹੋ?
0: ਠੀਕ ਠਾਕ ਜੀ, ਵਧੀਆ। ਤੁਸੀਂ ਫੋਨ ਕਰ ਲਿਆ, ਅਸੀਂ ਹੋਰ ਵੀ ਜ਼ਿਆਦਾ ਵਧੀਆ ਹੋ ਗਏ।
2: ਅੱਛਾ ਜੀ, ਠੀਕ ਹੈ ਜੀ।
0: ਤੇ ਤੁਸੀਂ ਫਿਰ ਮਾਰਨਿੰਗ ਕੁਇਜ਼ ਚ ਫੋਨ ਲਗਾਇਆ, ਤਿਆਰ ਹੋ ਦੋ ਸਵਾਲਾਂ ਦੇ ਜਵਾਬ ਦੇਣ ਲਈ ਜੀ?
2: ਹਾਂਜੀ ਹਾਂਜੀ, ਤਿਆਰ।
0: ਪੁੱਛ ਲਈਏ ਫਿਰ ਤੁਹਾਨੂੰ?
2: ਹਾਂਜੀ, ਪੁੱਛ ਲਓ ਜੀ।
0: ਚਲੋ ਜੀ, ਪਹਿਲਾ ਸਾਡਾ ਪ੍ਰਸ਼ਨ ਹੈ, ਗਲਾਸਗੋ ਵਿਖੇ ਚੱਲ ਰਹੀਆਂ ਰਾਸ਼ਟਰ ਮੰਡਲ ਖੇਡਾਂ ਅੰਦਰ ਪੁਰਸ਼ਾਂ ਦੇ 100 ਮੀਟਰ T47 ਫਾਈਨਲ ਦੌੜ ਚ ਸੋਨੇ ਦਾ ਤਗਮਾ ਹਾਸਿਲ ਕਰਨ ਵਾਲੇ ਪੈਰਾ ਐਥਲੀਟ ਦਾ ਨਾਮ ਦੱਸੋ।
2: ਨਹੀਂ ਪਤਾ ਨਹੀਂ।
0: ਹਾਂਜੀ,
2: ਨਹੀਂ।
0: ਹੈਲੋ,
2: ਹੈਲੋ, ਹਾਂਜੀ, ਨਹੀਂ ਪਤਾ ਜੀ।
0: ਹਾਂਜੀ, ਕਿੱਧਰ ਚਲੇ ਗਏ ਜੀ?
2: ਇੱਥੇ ਸੀ। ਹੈਲੋ,
0: ਮੈਨੂੰ ਲੱਗਦਾ ਫੋਨ ਚ ਕੁਛ ਪ੍ਰੋਬਲਮ ਆ ਗਈ।
2: ਹੈਲੋ,
0: ਹਾਂਜੀ ਹਾਂਜੀ,
2: ਹੈਲੋ, ਆ ਗਈ ਆਵਾਜ਼?
0: ਹਾਂਜੀ ਹਾਂਜੀ, ਤੁਹਾਨੂੰ ਮੇਰਾ ਪ੍ਰਸ਼ਨ ਸੁਣ ਗਿਆ ਸੀ ਜੀ?
2: ਹਾਂਜੀ ਹਾਂਜੀ, ਹਾਂ।
0: ਹਾਂਜੀ, ਇਹਦਾ ਉੱਤਰ ਦਿਓ ਜੀ।
2: ਨਹੀਂ ਪਤਾ ਨਹੀਂ ਜੀ ਉੱਤਰ ਦਾ।
0: ਚਲੋ ਕੋਈ ਗੱਲ ਨੀ ਜੀ, ਅਸੀਂ ਦੁਆ ਕਰਦੇ ਹਾਂ ਵੀ ਤੁਸੀਂ ਅਗਲੀ ਵਾਰ ਵੀ ਫੇਰ ਫੋਨ ਕਰਿਓ ਤੇ ਇਸ ਪ੍ਰੋਗਰਾਮ ਦੇ ਜੇਤੂ ਬਣਿਓ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।

ਲਓ ਜੀ, ਜੋ ਅਸੀਂ ਪਹਿਲਾ ਪ੍ਰਸ਼ਨ ਪੁੱਛਿਆ ਸੀ ਉਹ ਸੀ, ਗਲਾਸਗੋ ਵਿਖੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਅੰਦਰ ਪੁਰਸ਼ਾਂ ਦੀ 100 ਮੀਟਰ T47 ਫਾਈਨਲ ਦੌੜਾਂ 'ਚ ਸੋਨੇ ਦਾ ਤਗਮਾ ਹਾਸਿਲ ਕਰਨ ਵਾਲੇ ਪੈਰਾ ਐਥਲੀਟ ਦਾ ਨਾਮ ਦੱਸੋ। ਪਰ ਜੋ ਸਾਡੇ ਪਹਿਲੇ ਕਾਲਰ ਸਾਡੇ ਨਾਲ ਜੁੜੇ ਸਨ, ਉਹਨਾਂ ਨੇ ਇਸ ਉੱਤਰ ਪ੍ਰਸ਼ਨ ਦਾ ਜਵਾਬ ਨਹੀਂ ਦਿੱਤਾ, ਅਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਦਾ ਸਹੀ ਉੱਤਰ ਹੈ ਦਲੀਪ ਮਹਾਦੂ ਗਵਿੱਤ। ਦੁਬਾਰਾ ਫੇਰ ਸੁਣ ਲਓ ਜੀ, ਦਲੀਪ ਮਹਾਦੂ ਗਵਿੱਤ।

0: ਲਓ ਜੀ 0164-2240-331 ਨੰਬਰ ਡਾਇਲ ਹੋ ਚੁੱਕਾ ਹੈ। ਦੇਖਦੇ ਹਾਂ ਜੀ ਅਗਲੇ ਕਾਲਰ ਸਾਡੇ ਨਾਲ ਮਾਰਨਿੰਗ ਕੁਇਜ਼ ਦੇ ਤਹਿਤ ਕੌਣ ਜੁੜੇ ਨੇ।
1: ਹੈਲੋ,

0: आवाज थोड़ी गड़बड़ आ रही।
1: लो जी 0164-2240-331 नंबर डायल हो चुका है। देखते हैं जी अगले कॉलर साढ़े ना कौन ते कितों जुड़े ने। हेलो
2: हेलो,
1: हेलो, हाँ जी कौन ते कितों गल करते हो जी।
2: ਅਸੀਂ ਬਠਿੰਡੇ ਤੋਂ ਗੱਲ ਕਰਦੇ ਹਾਂ ਮੈਡਮ।
1: ਹਾਂ ਜੀ, ਨਾਮ ਦੱਸ ਦਿਓ ਜੀ ਆਪਣਾ।
2: ਹਰਦੀਪ ਸਿੰਘ।
1: ਹਰਦੀਪ ਸਿੰਘ, ਕੀ ਕਰਦੇ ਹੋ ਜੀ ਤੁਸੀਂ?
2: ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜੀ।
1: ਓਕੇ, ਬਹੁਤ ਵਧੀਆ ਗੱਲ ਹੈ ਜੀ। ਤੇ ਤੁਸੀਂ ਫਿਰ ਸਾਡੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹੋ ਜੀ?
2: ਜੀ ਹਾਂ ਜੀ ਮੈਡਮ।
1: ਠੀਕ ਹੈ ਜੀ, ਤਾਂ ਤੁਹਾਨੂੰ ਸਵਾਲ ਪੁੱਛ ਲਈਏ ਜੀ ਅਸੀਂ।
2: ਹਾਂ ਜੀ ਜ਼ਰੂਰ ਜੀ।
1: ਠੀਕ ਹੈ ਜੀ, ਸਵਾਲ ਹੈ ਜੀ, ਕਾਮਨਵੈਲਥ ਗੇਮਸ 2026 ਵਿੱਚ ਮਹਿਲਾਵਾਂ ਦੇ 69 ਕਿਲੋਗ੍ਰਾਮ ਭਾਰ ਉਠਾਉਣ ਮੁਕਾਬਲੇ, ਜਿਵੇਂ ਵੇਟ ਲਿਫਟਿੰਗ ਚ, ਵਿੱਚ ਚਾਂਦੀ ਦਾ ਤਗਮਾ ਕਿਸਨੇ ਜਿੱਤਿਆ ਸੀ?
2: ਆਪਸ਼ਨ ਮਿਲ ਸਕਦੀ ਹੈ ਮੈਡਮ?
1: ਨਹੀਂ ਜੀ, ਇਸ ਚ ਆਪਸ਼ਨ ਨਹੀਂ ਮਿਲਦੀ, ਇਸ ਚ ਤੁਸੀਂ ਸਿਰਫ ਉੱਤਰ ਹੀ ਦੇਣਾ ਹੁੰਦਾ।
2: ਗਾਇਨੀ ਸ਼ਵਰੀ ਜਾਦਵ ਸ਼ਾਇਦ।
1: ਕਿਵੇਂ ਜੀ, ਦੁਬਾਰਾ ਦੱਸੋ।
2: ਗਾਇਨੀ ਸ਼ਵਰੀ ਜਾਦਵ ਜੀ।
1: ਨਹੀਂ ਜੀ, ਨਹੀਂ, ਗਲਤ ਹੋ ਗਿਆ ਤੁਹਾਡਾ ਉੱਤਰ। ਕੋਈ ਗੱਲ ਨਹੀਂ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਇਸ ਉੱਤਰ ਨੂੰ ਸੁਣੋਗੇ, ਤੇ ਕੋਈ ਗੱਲ ਨਹੀਂ, ਤੁਹਾਡੀ ਨੈਕਸਟ ਟਾਈਮ ਜ਼ਰੂਰ ਤੁਸੀਂ ਕਾਲ ਕਰਿਓ, ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਅਗਲੀ ਵਾਰੀ ਜ਼ਰੂਰ ਜੇਤੂ ਬਣੋਗੇ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
2: ਠੀਕ ਹੈ।

ਤੁਹਾਨੂੰ ਇੱਕ ਸਵਾਲ ਪੁੱਛਿਆ ਸੀ ਜੀ ਅਸੀਂ, ਭਾਰਤ ਦਾ ਕਿਹੜਾ ਖਿਡਾਰੀ ਰਾਸ਼ਟਰਮੰਡਲ ਖੇਡਾਂ ਦੇ ਵਿੱਚ ਲਗਾਤਾਰ ਲੰਬੀ ਛਾਲ ਦੇ ਵਿੱਚ ਦੂਜਾ ਤਗਮਾ ਜਿੱਤਣ ਵਾਲੇ ਖਿਡਾਰੀ ਬਣੇ? ਇਸ ਦਾ ਸਹੀ ਉੱਤਰ ਹੈ ਜੀ ਮੁਰਲੀ ਸ਼੍ਰੀ ਸ਼ੰਕਰ।

ਅਗਲਾ ਸਵਾਲ ਅਸੀਂ ਪੁੱਛਿਆ ਸੀ ਜੀ, ਕਾਮਨਵੈਲਥ ਗੇਮਸ 2026 ਵਿੱਚ ਮਹਿਲਾਵਾਂ ਦੇ 69 ਕਿਲੋਗ੍ਰਾਮ ਭਾਰ ਉਠਾਉਣ ਵਾਲੇ ਵੇਟ ਲਿਫਟਿੰਗ ਵਿੱਚ ਚਾਂਦੀ ਦਾ ਤਗਮਾ ਕਿਸਨੇ ਜਿੱਤਿਆ ਸੀ? ਇਸ ਦਾ ਉਹਨਾਂ ਨੇ ਗਲਤ ਉੱਤਰ ਦਿੱਤਾ ਸੀ। ਅਸੀਂ ਤੁਹਾਨੂੰ ਸਹੀ ਜਵਾਬ ਦੱਸ ਦੇਈਏ ਜੀ, ਹਰਜਿੰਦਰ ਕੌਰ ਪਟਿਆਲਾ ਪੰਜਾਬ ਤੋਂ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1 ਅਗਸਤ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੀ ਵਾਚਕ ਮੈਂ ਜਾਨੀ ਗੁਰਦੀਪ ਗਿੱਲ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 1 ਅਗਸਤ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 2 ਅਗਸਤ ਦਿਨ ਐਤਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰਾਖੇ ਸਰਹੱਦਾਂ ਦੇ।

0: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ। ਸੋ ਈਜ਼ੀ।
1: ਫਸਿਆ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
4: ਲਓ ਜੀ, 0164-2240-331 ਨੰਬਰ ਡਾਇਲ ਹੋ ਚੁੱਕਿਆ ਹੈ। ਦੇਖਦੇ ਹਾਂ ਜੀ, ਅਗਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ। ਹੈਲੋ
5: ਹੈਲੋ
6: ਹੈਲੋ ਸਤਿ ਸ੍ਰੀ ਅਕਾਲ ਜੀ।
5: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ ਜੀ?
6: ਜੀ, ਰਾਮਧਾਰੀ ਅਵਨ ਨਾਲ ਗੱਲ ਕਰ ਰਹੇ ਹਾਂ, ਹਿਸਾਰ ਹਰਿਆਣਾ ਤੋਂ।
5: ਅੱਛਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਤਹਿਤ। ਤੇ ਕੀ ਕਾਰ ਕਰਦੇ ਹੋ ਜੀ?
6: ਮੈਮ, ਹਾਲੇ ਜੋਬ ਵੀ ਕਰ ਰਹੇ ਹਾਂ, ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀਆਂ ਵੀ ਕਰ ਰਹੇ ਹਾਂ।
5: ਚਲੋ ਜੀ, ਬਹੁਤ ਬਹੁਤ ਵਧਾਈਆਂ ਤੁਹਾਨੂੰ। ਤੁਸੀਂ ਕੰਪੀਟੀਸ਼ਨ ਦੀ ਤਿਆਰੀ ਕਰ ਰਹੇ ਹੋ ਤੇ ਸਾਡੇ ਵੱਲੋਂ ਤੁਹਾਨੂੰ ਦੁਆਵਾਂ ਨੇ ਜੀ ਵੀ ਤੁਸੀਂ ਕੰਪੀਟੀਟਿਵ ਐਗਜ਼ਾਮ ਚ ਕਰੈਕ ਕਰਕੇ ਉਹਦੇ ਚ ਵੀ ਵਿਨਰ ਬਣ ਜਾਓ ਤੇ ਇੱਥੇ ਵੀ ਵਿਨਰ ਬਣ ਜਾਓ।
6: ਜੀ, ਧੰਨਵਾਦ ਮੈਮ।
5: ਤੇ ਤੁਹਾਨੂੰ ਪ੍ਰਸ਼ਨ ਪੁੱਛ ਲਈਏ ਜੀ?
6: ਜੀ ਜੀ ਮੈਮ।
5: ਪ੍ਰਸ਼ਨ ਹੈ ਜੀ, ਪਹਿਲੀ ਰਾਸ਼ਟਰੀ ਮੰਡਲ ਖੇਡਾਂ ਕਿਹੜੇ ਸਾਲ ਚ ਖੇਡੀਆਂ ਗਈਆਂ ਸਨ?
6: ਪਹਿਲੀ ਰਾਸ਼ਟਰਮੰਡਲ ਖੇਲ 1934
5: ਨਹੀਂ ਜੀ, ਗਲਤ ਹੋ ਗਿਆ। ਤੇ ਕੋਈ ਗੱਲ ਨੀ, ਤੁਸੀਂ ਨਿਰਾਸ਼ ਨਾ ਹੋਇਓ, ਨਿਰਾਸ਼ ਨਾ ਹੋਇਓ। ਅਗਲੀ ਵਾਰ ਤੁਸੀਂ ਫੇਰ ਇਸ ਪ੍ਰੋਗਰਾਮ ਦੇ ਤਹਿਤ ਜੁੜ ਕੇ ਸਹੀ ਅੰਸਰਾਂ
6: ਦੇ। 1930 ਵਿੱਚ ਹੋਈ ਸੀ ਮੈਮ, ਹੈਮਿਲਟਨ ਕੈਨੇਡਾ ਚ। ਮੈਂ ਥੋੜਾ ਜਿਹਾ ਸਲਿਪ ਖਾ ਗਿਆ ਸੀ
5: ਵੈਸੇ। ਚਲੋ, ਇਹਦੇ ਬਾਰੇ ਅਸੀਂ ਕਰ
6: ਲਾਂਗੇ।
5: ਤੁਹਾਡਾ ਆਨਸਰ ਸਹੀ ਹੈ ਜੀ 1930 ਚ, ਪਰ ਤੁਸੀਂ ਪਹਿਲਾਂ ਗਲਤ ਆਨਸਰ ਦੇਤਾ ਸੀ, ਤਾਂ ਉਹਦੇ ਵਿੱਚ ਸਾਨੂੰ ਥੋੜੀ ਜੀ
6: ਥੋੜਾ ਤਾਂ ਮੈਮ ਦੇਖੀਏ, ਮੈਂ ਮੇਰੇ ਕੋਲ ਪਤਾ ਹੈ ਮੈਂ ਪੂਰੀ ਤਰ੍ਹਾਂ ਸੇ, ਲੇਕਿਨ 1934 ਚ ਇੰਡੀਆ ਨੇ ਪਹਿਲੀ ਵਾਰ ਪਾਰਟਿਸਿਪੇਟ ਕੀਤਾ ਸੀ।
5: ਠੀਕ ਹੈ ਜੀ, ਚਲੋ ਤੁਸੀਂ ਅੱਧੇ ਕੁ ਵਿਨਰ ਬਣ ਗਏ ਹੋ। ਤੁਸੀਂ ਇਹ ਤਾਂ ਨਹੀਂ ਵੀ ਨੈਟ ਚੋਂ ਦੇਖਿਆ?
6: ਨਹੀਂ ਨਹੀਂ, ਮੈਂ ਦੇਖੋ ਮੈਮ, ਮੈਂ ਇਹ ਵੀ ਦੱਸਣਾ ਚਾਹੁੰਦਾ ਸਾਂ, ਨਹੀਂ, ਹੈਮਿਲਟਨ ਕੈਨੇਡਾ ਚ ਇਹ ਹੋਏ ਪਹਿਲੀ ਵਾਰ, ਔਰ ਹਾਲੀ ਜੋ ਹੈ 23ਵਾਂ ਐਡੀਸ਼ਨ। ਮੈਂ ਤਿਆਰੀ ਤਾਂ ਮੈਂ ਫੁੱਲ ਕਰਦਾ, ਲੇਕਿਨ ਥੋੜਾ ਸਾ ਬਸ ਕਨਫਿਊਜ਼ਨ
5: ਹੋ ਜਾਂਦਾ, ਥੋੜਾ ਬਹੁਤ ਉੱਪਰ ਨੀਚੇ ਹੋ ਜਾਂਦਾ।
6: ਕੋਈ ਗੱਲ ਨਹੀਂ,
5: ਤਾਂ ਫਿਰ ਦੂਜਾ ਕੁਐਸਚਨ ਵੀ ਤੁਹਾਨੂੰ ਪੁੱਛ ਲਈਏ।
6: ਜੀ ਜੀ, ਪੁੱਛੀਏ।
5: ਅਗਲਾ ਪ੍ਰਸ਼ਨ ਸਾਡਾ ਹੈ ਜੀ, ਵਿਸ਼ਵ ਜਨਸੰਖਿਆ ਦਿਵਸ ਕਦੋਂ ਮਨਾਇਆ ਜਾਂਦਾ ਹੈ?
6: 11 ਜੁਲਾਈ ਨੂੰ ਮਨਾਇਆ ਜਾਂਦਾ ਹੈ।
5: ਵਾਹ ਜੀ ਵਾਹ, ਤੁਸੀਂ ਤਾਂ ਵਿਨਰ ਬਣ ਗਏ, ਪਰ ਇਹਦੇ ਲਈ ਮੈਨੂੰ ਥੋੜਾ ਜਿਹਾ ਸੋਚਣਾ ਪਏਗਾ। ਥੋੜਾ ਜਿਹਾ ਸਾਡੇ ਜਿਹੜੇ ਪ੍ਰੋਗਰਾਮ ਦੇ ਹੈਡ ਨੇ ਉਹਨਾਂ ਨਾਲ ਸਲਾਹ ਮਸ਼ਵਰਾ ਕਰਨਾ ਪਏਗਾ ਕਿ
6: ਤੁਹਾਨੂੰ।
5: ਤੁਹਾਨੂੰ ਤੁਸੀਂ ਦੋਨੇ ਹੀ ਸਵਾਲਾਂ ਦੇ ਸਹੀ ਜਵਾਬ ਦਿੱਤੇ ਨੇ, ਤਾਂ ਪਹਿਲੇ ਚ ਥੋੜਾ ਜਿਹਾ ਸੀਗਾ, ਕੁਛ ਗਲਤੀ ਕਰ ਗਏ ਸੀ ਤੁਸੀਂ। ਚਲੋ ਕੋਈ ਗੱਲ ਨੀ, ਪਰ ਤੁਸੀਂ ਵਿਨਰ ਜ਼ਰੂਰ ਬਣ ਚੁੱਕੇ ਹੋਗੇ। ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ।
6: ਥੈਂਕ ਯੂ ਮੈਮ, ਥੈਂਕ ਯੂ।
5: ਕਿਵੇਂ ਲੱਗ ਰਿਹਾ ਜੀ ਤੁਹਾਨੂੰ ਵਿਨਰ ਬਣ ਕੇ? ਫਿਰ
6: ਮੈਮ, ਪ੍ਰੋਗਰਾਮ ਮੈਨੂੰ ਬਹੁਤ ਚੰਗਾ ਲੱਗਦਾ ਹੈ, ਮੈਂ ਵਿਨਰ ਬਣੇ ਜਾਂ ਨਾ ਬਣੇ, ਲੇਕਿਨ ਇਹ ਪਲੇਟਫਾਰਮ ਹੈ ਸਿੱਖਣ ਦਾ ਔਰ ਆਪਣੇ ਨੂੰ ਜਾਂਚਣ ਦਾ ਹੈ, ਤਾਂ ਹੀ ਕਰਕੇ ਮੇਰੇ ਕੋ ਇਸ ਪ੍ਰੋਗਰਾਮ ਦੇ ਬਹੁਤ ਲਗਾਵ ਹੈਗੇ। ਮੈਂ ਸਭੀ ਕੁਐਸਚਨ ਤੁਹਾਡੇ ਵੱਲੋਂ ਜੋ ਪੁੱਛੇ ਜਾਂਦੇ ਗਏ ਹੈ ਉਹ ਸਭੀ ਨੋਟ ਵੀ ਕਰਦਾ ਸਾਥ ਕੇ ਸਾਥ।
5: ਵਾਹ ਜੀ ਵਾਹ, ਵੈਸੇ ਤਾਂ ਤੁਸੀਂ ਹਿੰਦੀ ਬੋਲਦੇ ਹੋ, ਪਰ ਸਾਡੇ ਆਕਾਸ਼ਵਾਣੀ FM ਬਠਿੰਡਾ ਨੇ ਤੁਹਾਨੂੰ ਪੰਜਾਬੀ ਬੋਲਣ ਲਾਤਾ।
6: ਜੀ ਜੀ, ਮੈਨੂੰ ਪਹਿਲੇ ਬੜੀ ਔਖੀ ਲੱਗਦੀ ਸੀ, ਅਭੀ ਬਠਿੰਡਾ ਆਕਾਸ਼ਵਾਣੀ ਨਾਲ ਜੁੜ ਕੇ ਮੈਨੂੰ ਥੋੜੀ ਥੋੜੀ ਕੋਸ਼ਿਸ਼ ਨੀ, ਮੈਂ ਪੰਜਾਬੀ ਬੋਲਣ ਦੀ ਕਰਦਾ ਸੀ ਔਰ ਫਿਲਮੇ ਵੀ ਮੈਂ ਕਾਫੀ ਸਾਰੀ ਵੇਖਦਾ
5: ਹਾਲੀ ਪੰਜਾਬੀ ਸਿੱਖਣ ਲਈ।
6: ਜੀ ਜੀ, ਬੜਾ ਮਤਲਬ ਮਾਣ ਮਹਿਸੂਸ ਹੁੰਦਾ ਮੈਨੂੰ ਕਿ ਪੰਜਾਬੀ ਜੋ ਮੈਂ ਪਹਿਲੇ ਔਖੀ ਸਮਝਦਾ ਸੀ, ਬੜੀ ਚੰਗੀ ਲੈਂਗੁਏਜ ਹੈ ਔਰ ਸੁਣਨ ਵੀ ਬੜਾ ਆਨੰਦ ਆਉਂਦਾ ਹੈ।
5: ਵਾਹ ਜੀ ਵਾਹ, ਤੁਸੀਂ ਤਾਂ ਸਾਡੀ ਪੰਜਾਬੀ ਦੇ ਪੂਰੇ ਮਤਲਬ ਜਿਆਦਾ ਹੀ ਕੁਛ ਪ੍ਰਸ਼ੰਸਕ ਲੱਗਦੇ ਹੋ, ਮਤਲਬ ਸੁਣਨਾ ਪਸੰਦ ਆ, ਬੋਲਣਾ ਵੀ ਤੁਹਾਨੂੰ ਪਸੰਦ ਆ ਚੁੱਕਿਆ।
6: ਬਿਲਕੁਲ ਬਿਲਕੁਲ, ਮੈਂ ਨਵੇਂ ਨਵੇਂ ਵਰਡ ਵੀ ਸਿੱਖਦਾ ਹਰ ਡੇ ਮੈਂ, ਮਤਲਬ ਕੋਈ ਨਾ ਕੋਈ ਸਿੱਖਦਾ ਮੈਂ, ਜੈਸੇ ਪਿਛਲੇ ਦਿਨ ਮੈਨੂੰ ਛਿੱਪੜ ਸ਼ਬਦ ਸਿੱਖਿਆ ਸੀ, ਛਿੱਪੜ ਜੇ ਤਲਾਬ ਨੂੰ
5: ਛੱਪੜ
6: ਛੱਪੜ ਛੱਪੜ।
5: ਚਲੋ ਕੋਈ ਗੱਲ ਨੀ ਜੀ, ਤੁਸੀਂ ਵਿਨਰ ਬਣ

0: ਚੁੱਕੇ ਹਾਂ ਤੇ ਸਾਡੇ ਵੱਲੋਂ ਤੁਹਾਨੂੰ ਵਧਾਈਆਂ ਜੀ
1: ਧੰਨਵਾਦ ਮੈਮ, ਧੰਨਵਾਦ,
0: ਤੇ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ ਸੋ ਮਚ।
0: ਓਕੇ ਜੀ।

0: ਲਓ ਜੀ 0164-242-3341 ਨੰਬਰ ਡਾਇਲ ਕਰਕੇ ਸਾਡੇ ਨਾਲ ਇੱਕ ਹੋਰ ਲਿਸਨਰ ਜਾਂ ਕਹਿ ਲਓ ਕਿ ਮਾਰਨਿੰਗ ਕੁਇਜ਼ ਵਿੱਚ ਜੇਤੂ ਬਣਨ ਲਈ ਜੁੜ ਚੁੱਕੇ ਨੇ।
1: ਹੈਲੋ
2: ਹੈਲੋ, ਗੁੱਡ ਮਾਰਨਿੰਗ ਮੈਮ।
1: ਵੈਰੀ ਗੁੱਡ ਮਾਰਨਿੰਗ ਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ?
2: ਮੈਂ ਸੰਦੀਪ ਗੱਲ ਕਰ ਰਹੀ ਹਾਂ ਜੀ, ਡਿਸਟ੍ਰਿਕਟ ਮਾਨਸਾ ਤੋਂ।
1: ਸੰਦੀਪ ਜੀ, ਕੀ ਕਰਦੇ ਹੋ ਜੀ?
2: ਮੈਮ ਮੈਂ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੀ ਹਾਂ ਜੀ।
1: ਚਲੋ ਜੀ, ਸਾਡੇ ਵੱਲੋਂ ਤੁਹਾਨੂੰ ਬੈਸਟ ਵਿਸ਼ਿਜ਼ ਕਿ ਤੁਸੀਂ ਇਸ ਸਾਲ ਪੇਪਰ ਕਰੈਕ ਕਰ ਲਓ। ਤੇ ਤੁਹਾਨੂੰ ਮਾਰਨਿੰਗ ਕੁਇਜ਼ ਦਾ ਪਤਾ ਹੀ ਹੈ, ਤੁਸੀਂ ਸੁਣਦੇ ਰਹਿੰਦੇ ਹੋਵੋਗੇ, ਹੈ ਨਾ ਜੀ?
2: ਹਾਂਜੀ ਹਾਂਜੀ, ਤੁਹਾਡਾ ਵੀ ਵੈਲਕਮ ਹੈ ਜੀ ਨਿਊ ਸਟਾਫ ਮੈਂਬਰ ਦਾ ਜੀ।
1: ਬਹੁਤ ਬਹੁਤ ਸ਼ੁਕਰੀਆ ਜੀ।
2: ਤੇ ਤੁਹਾਨੂੰ ਪੇਸ਼ ਕਰਦੇ ਹਾਂ ਜੀ, ਤੁਸੀਂ ਸਾਰੇ ਨਿਊ ਸਟਾਫ ਸਾਰਾ ਬਹੁਤ ਵਧੀਆ ਜੀ।
1: ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ। ਤੇ ਤੁਹਾਡੇ ਤੋਂ ਦੋ ਸਵਾਲ ਪੁੱਛਾਂਗੇ ਅਸੀਂ, ਉਹਨਾਂ ਦੇ ਤੁਸੀਂ ਸਹੀ ਸਹੀ ਉੱਤਰ ਦੇ ਕੇ ਇਸ ਪ੍ਰੋਗਰਾਮ ਦੇ ਵਿੱਚ ਜੇਤੂ ਬਣ ਜਾਣਾ। ਠੀਕ ਹੈ ਜੀ, ਤਿਆਰ ਹੋ ਤੁਸੀਂ ਫਿਰ?
2: ਹਾਂਜੀ।
1: ਲਓ ਜੀ, ਫਿਰ ਪ੍ਰਸ਼ਨ ਆ ਰਿਹਾ ਜੀ ਤੁਹਾਡੇ ਵੱਲ।
2: ਹਾਂਜੀ।
1: ਭਾਰਤ ਦੇ ਰੇਲਵੇ ਮੰਤਰਾਲੇ ਦਾ ਮੰਤਰੀ ਕੌਣ ਹੈ?
2: ਅਸ਼ਨਵੀ ਵੈਸ਼ਨਵ ਜੀ।
1: ਪ੍ਰੋਪਰ ਤਰੀਕੇ ਨਾਲ ਦੱਸੋ ਜੀ, ਇਹ ਤਾਂ ਤੁਸੀਂ ਥੋੜਾ ਜਿਹਾ ਦੁਬਾਰਾ ਦੱਸੋ ਜੀ।
2: ਰੇਲ ਮੰਤਰੀ।
1: ਹਾਂਜੀ ਹਾਂਜੀ, ਸਹੀ ਦੱਸਿਆ ਸੀ ਤੁਸੀਂ, ਪੂਰੇ ਸਹੀ ਤਰੀਕੇ ਨਾਲ ਦੱਸੋ
2: ਸ਼੍ਰੀ ਅਸ਼ਵਨੀ ਵੈਸ਼ਨਵ ਜੀ।
1: ਜੀ ਠੀਕ ਹੈ ਜੀ, ਠੀਕ ਹੈ, ਤੁਹਾਡਾ ਸਹੀ ਉੱਤਰ ਹੈ। ਤੇ ਤੁਸੀਂ ਅਗਲਾ ਸਵਾਲ ਦਾ ਉੱਤਰ ਵੀ ਦੇਣ ਲਈ ਤਿਆਰ ਹੋ ਜੀ?
2: ਹਾਂਜੀ।
1: ਅਗਲਾ ਸਵਾਲ ਹੈ ਜੀ ਸਾਡਾ, ਮਹਾਰਾਜਾ ਸਾਗਰ ਰਣਜੀਤ ਸਾਗਰ ਡੈਮ ਕਿਹੜੇ ਦਰਿਆ ਤੇ ਬਣਿਆ ਹੋਇਆ ਹੈ?
2: ਮੈਮ ਇਹ ਰਾਵੀ ਦਰਿਆ ਤੇ ਬਣਿਆ ਹੋਇਆ ਜੀ, ਇਹਨੂੰ ਥੀਨ ਡੈਮ ਵੀ ਕਹਿੰਦੇ ਨੇ।
1: ਵਾਹ ਜੀ ਵਾਹ, ਤੁਸੀਂ ਤਾਂ ਦੋਨੋਂ ਹੀ ਪ੍ਰਸ਼ਨਾਂ ਦੇ ਉੱਤਰ ਦੇ ਕੇ ਜੇਤੂ ਬਣ ਚੁੱਕੇ ਹੋ। ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ।
2: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀ।
1: ਤੇ ਅੱਜ ਫਿਰ ਸਾਡੇ ਪ੍ਰੋਗਰਾਮ ਦੇ ਵਿੱਚ ਦੋ ਜੇਤੂ ਬਣ ਚੁੱਕੇ ਨੇ, ਉਹਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਜੀ।
2: ਹਾਂਜੀ,
1: ਕਿਵੇਂ ਦਾ ਲੱਗ ਰਿਹਾ ਜੀ ਵਿਨਰ ਬਣ ਕੇ?
2: ਬਹੁਤ ਵਧੀਆ ਜੀ।
1: ਚਲੋ ਜੀ, ਬਹੁਤ ਵਧਾਈਆਂ ਤੁਹਾਨੂੰ, ਅਗਲੀ ਵਾਰ ਵੀ ਤੁਸੀਂ ਫੋਨ ਕਰਿਓ ਤੇ ਇਸ ਪ੍ਰੋਗਰਾਮ ਦੇ ਵਿੱਚ ਜੇਤੂ ਬਣਿਓ।
2: ਹਾਂਜੀ, ਥਰਡ ਟਾਈਮ ਬਣਿਆ ਜੀ, ਦੋ ਵਾਰੀ ਪਹਿਲਾਂ ਬਣ ਚੁੱਕਿਆ ਵੀਰੇ।
1: ਲਓ ਜੀ, ਫਿਰ ਤਾਂ ਟ੍ਰਿਪਲ ਵਧਾਈਆਂ ਤੁਹਾਨੂੰ।
2: ਹਾਂਜੀ, ਥੈਂਕ ਯੂ ਮੈਮ।
1: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।

0: ਸਿਫਰ 164-242-3131 ਨੰਬਰ ਡਾਇਲ ਹੋ ਚੁੱਕਾ ਹੈ। ਦੇਖਦੇ ਹਾਂ ਜੀ ਅਗਲੇ ਕਾਲਰ ਸਾਡੇ ਨਾਲ ਅਖੀਰਲੇ ਕਾਲਰ ਕੌਣ ਜੁੜੇ ਨੇ।
1: ਹੈਲੋ
2: ਹੈਲੋ ਜੀ, ਨਮਸਕਾਰ ਮੈਡਮ।
1: ਨਮਸਕਾਰ ਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ ਜੀ?
2: ਜੀ ਮੈਂ ਅਮਿਤ ਕਰ ਰਹਾ ਹਾਂ, ਹਰਿਆਣਾ ਤੋਂ।
1: ਹਰਿਆਣਾ ਤੋਂ, ਤੇ ਤੁਹਾਨੂੰ ਮਾਰਨਿੰਗ ਕੁਇਜ਼ ਬਾਰੇ ਪਤਾ ਹੀ ਹੋਏਗਾ ਕਿ ਅਸੀਂ ਦੋ ਸਵਾਲਾਂ ਦੇ ਜਵਾਬ ਪੁੱਛਣੇ ਹੁੰਦੇ ਹਨ।
2: ਜੀ ਜੀ।
1: ਤੇ ਤਿਆਰ ਹੋ ਫਿਰ ਤੁਸੀਂ?
2: ਜੀ
1: ਠੀਕ ਹੈ ਜੀ। ਤੁਸੀਂ ਦੱਸਣਾ ਹੈ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਗੁਰੂ ਨੇ, ਸਾਹਿਬਾਨ ਨੇ ਰਖਵਾਈ?
2: ਗੁਰੂ ਅਰਜਨ ਦੇਵ।
1: ਹਾਂਜੀ ਠੀਕ ਹੈ ਜੀ, ਤੁਹਾਡਾ ਉੱਤਰ ਸਹੀ ਹੋ ਚੁੱਕਿਆ ਹੈ। ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ
2: ਜੀ।
1: ਤੇ ਅਗਲਾ ਪ੍ਰਸ਼ਨ ਵੀ ਤੁਹਾਡੇ ਤੋਂ ਪੁੱਛ ਲਈਏ ਜੀ।
2: ਜੀ।
1: ਸ਼ਹੀਦ ਊਧਮ ਸਿੰਘ ਨੇ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਲਈ ਜ਼ਿੰਮੇਵਾਰ ਕਿਹੜੇ ਅੰਗਰੇਜ਼ ਅਧਿਕਾਰੀ ਨੂੰ ਲੰਡਨ ਜਾ ਕੇ ਮੌਤ ਦੇ ਘਾਟ ਉਤਾਰਿਆ ਸੀ? ਅਡਵਾਇਰ। ਜੀ ਜੀ, ਤੁਹਾਡਾ ਦੋਨੇ ਹੀ ਸਵਾਲਾਂ ਦੇ ਜਵਾਬ ਸਹੀ ਨੇ ਜੀ, ਤੁਸੀਂ ਵੀ ਜੇਤੂ ਬਣ ਚੁੱਕੇ ਹੋ। ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ।
2: ਜੀ ਧੰਨਵਾਦ।
1: ਬਹੁਤ ਬਹੁਤ ਸ਼ੁਕਰੀਆ ਜੀ ਫੋਨ ਕਰਨ ਲਈ।
2: ਜੀ ਧੰਨਵਾਦ।

ਜੀ ਸਰੋਤਿਓ, ਤੁਹਾਨੂੰ ਦੱਸ ਦਈਏ ਕਿ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਤਹਿਤ ਤਿੰਨ ਵਿਨਰ ਬਣ ਚੁੱਕੇ ਨੇ। ਇੱਕ ਸੀ ਹਰਿਆਣਾ ਤੋਂ ਰਾਮਧਾਰੀ, ਉਹ ਵੀ ਵਿਨਰ ਬਣ ਚੁੱਕੇ ਨੇ ਜੀ। ਉਹਨਾਂ ਨੇ ਦੋਨੇ ਸਵਾਲਾਂ ਦੇ ਸਹੀ ਜਵਾਬ ਦਿੱਤੇ ਸਨ, ਅਤੇ ਇੱਕ ਸੀ ਜੀ ਸੰਦੀਪ ਕੌਰ, ਇਹਨਾਂ ਨੇ ਵੀ ਸਹੀ ਉੱਤਰ ਦਿੱਤੇ ਸੀ, ਅਤੇ ਇੱਕ ਹਰਿਆਣਾ ਤੋਂ ਸਨ ਉਮੇਸ਼। ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਸਾਡੇ ਵੱਲੋਂ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਜਰੀ ਸਵੇਰ, ਸਿਲਸਿਲਾ ਮਾਰਨਿੰਗ ਕੁਇਜ਼ ਸੀ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 8 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, ਅਤੇ 8:15 'ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 8:30 ਵਜੇ ਦਾ ਸਮਾਂ ਰਹੇਗਾ ਪੰਜਾਬੀ ਵਿੱਚ ਖਬਰਾਂ।

0: ਰੱਖੇ ਦਰਭਾਗੇ ਅਤੇ ਭਾਗਪੀ ਲਈ ਟਰਾਂਸਮਿਸ਼ਨ ਸਿਸਟਮ ਦਾ ਉਦਘਾਟਨ ਕਰਨਗੇ ਜੋ ਕਰੀਬ 3,550 ਕਰੋੜ ਰੁਪਏ ਦੀ ਲਾਗਤ ਨਾਲ ਲਾਗੂ ਕੀਤਾ ਗਿਆ ਹੈ। ਉਹ ਅਨੰਤਪੁਰਮ ਵਿੱਚ 2,500 ਮੈਗਾਵਾਟ ਸੂਰਜੀ ਊਰਜਾ ਖੇਤਰ ਤੇ ਕੁਰਨੂਲ ਵਿੱਚ 1,000 ਮੈਗਾਵਾਟ ਸੂਰਜੀ ਊਰਜਾ ਖੇਤਰ ਲਈ ਟਰਾਂਸਮਿਸ਼ਨ ਸਿਸਟਮ ਦਾ ਉਦਘਾਟਨ ਵੀ ਕਰਨਗੇ ਜੋ ਪਾਵਰ ਗ੍ਰਿਡ ਰਾਹੀਂ 800 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਲਾਗੂ ਕੀਤਾ ਗਿਆ ਹੈ। ਸ੍ਰੀ ਮੋਦੀ 1,880 ਕਰੋੜ ਰੁਪਏ ਤੋਂ ਵੱਧ ਦੇ ਰਾਸ਼ਟਰੀ ਸ਼ਾਹਰਾਹ ਪ੍ਰੋਜੈਕਟਾਂ ਦਾ ਵੀ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਆਂਧਰਾ ਪ੍ਰਦੇਸ਼ ਤੋਂ ਬਾਅਦ ਪ੍ਰਧਾਨ ਮੰਤਰੀ ਕਰਨਾਟਕਾ ਦੇ ਮੈਸੂਰ ਜਾਣਗੇ ਜਿੱਥੇ ਉਹ ਸਵਾਮੀ ਵਿਵੇਕਾਨੰਦ ਸਭਿਆਚਾਰਕ ਯੁਵਾ ਕੇਂਦਰ ਵਿਵੇਕ ਸਮਾਰਕ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xnla@eir.org ਜਲੰਧਰ। ਭਾਰਤ ਨੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਹੇਠਲੇ ਜੰਮੂ ਕਸ਼ਮੀਰ POJK ਵਿੱਚ ਹੋਈਆਂ ਚੋਣਾਂ ਪਾਕਿਸਤਾਨੀ ਸੱਤਾ ਖਿਲਾਫ ਜਨਤਾ ਦੀ ਸਖ਼ਤ ਨਾਰਾਜ਼ਗੀ ਦਾ ਪ੍ਰਮਾਣ ਨੇ। ਕੱਲ੍ਹ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਪਾਕਿਸਤਾਨ POJK ਵਿੱਚ ਬੇਕਸੂਰ ਨਾਗਰਿਕਾਂ ਵਿਰੁੱਧ ਦਮਨਕਾਰੀ ਕਾਰਵਾਈਆਂ ਜਾਰੀ ਰੱਖ ਰਿਹਾ ਹੈ।
1: पिछले कुछ दिनों में पाकिस्तान अधिकृत जम्मू कश्मीर में शांतिपूर्ण नागरिकों के खिलाफ लगातार निर्मम बल रूथलेस फोर्स का इस्तेमाल कर रहा है और इस सख्त कार्रवाई में 40 से ज्यादा लोगों की मौत हुई है और कई एक और लोग घायल हुए हैं। एक हिंसक शासन का सामना करते हुए वहां के लोगों ने अंतर्राष्ट्रीय संगठन से गैर कानूनी हत्याओं की स्वतंत्र जाँच की मांग की है। हम आग्रह करते हैं कि अंतर्राष्ट्रीय समुदाय को पाकिस्तान की हरकतों की बारीकी से जाँच करनी चाहिए और उसके अत्याचारों के लिए जवाबदेह जाना चाहिए।
0: ਰੂਸੀ ਫੌਜ ਵਿਚ ਸੇਵਾ ਨਿਭਾ ਰਹੇ ਭਾਰਤੀ ਨਾਗਰਿਕਾਂ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਹੁਣ ਤੱਕ 139 ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਤੇ ਕਰੀਬ 24 ਹੋਰਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਉਨ੍ਹਾਂ ਨੇ ਲੋਕਾਂ ਨੂੰ ਧੋਖਾਧੜੀ ਵਾਲੀਆਂ ਨੌਕਰੀਆਂ ਦੀਆਂ ਪੇਸ਼ਕਸ਼ਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਵੀ ਦਿੱਤੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕੱਲ੍ਹ ਸ਼ਾਮ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਤੇ ਪੱਛਮੀ ਏਸ਼ੀਆ ਖੇਤਰ ਵਿਚ ਚੱਲ ਰਹੇ ਤਣਾਅ ਤੇ ਚਿੰਤਾ ਜ਼ਾਹਿਰ ਕੀਤੀ। ਡਾਕਟਰ ਜੈਸ਼ੰਕਰ ਨੇ ਕਿਸੇ ਵੀ ਹਾਲਤ ਵਿਚ ਵਪਾਰਕ ਜਹਾਜ਼ਾਂ ਅਤੇ ਨਾਵਿਕਾਂ ਤੇ ਹਮਲੇ ਨਾ ਹੋਣ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਭਾਰਤ ਕਿਸੇ ਵੀ ਪੱਖ ਵੱਲੋਂ ਅਜਿਹੇ ਕਿਸੇ ਵੀ ਹਮਲੇ ਦੀ ਨਿਖੇਧੀ ਕਰਦਾ ਹੈ। ਵਿਦੇਸ਼ ਮੰਤਰੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਉਨ੍ਹਾਂ ਨੂੰ ਚੱਲ ਰਹੀਆਂ ਗਤੀਵਿਧੀਆਂ ਅਤੇ ਵਿਚਾਰ ਵਟਾਂਦਰੇ ਤੇ ਈਰਾਨ ਦੇ ਦ੍ਰਿਸ਼ਟੀਕੋਣ ਬਾਰੇ ਵੀ ਜਾਣਕਾਰੀ ਦਿੱਤੀ ਗਈ ਏ। ਸ੍ਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਹਮੇਸ਼ਾ ਗੱਲਬਾਤ ਅਤੇ ਕੂਟਨੀਤੀ ਦਾ ਹਮਾਇਤੀ ਰਿਹਾ ਹੈ। ਦਿੱਲੀ ਦੀ ਇੱਕ ਅਦਾਲਤ ਨੇ ਕੱਲ੍ਹ 2020 ਦੇ ਦਿੱਲੀ ਫਸਾਦਾਂ ਦੌਰਾਨ ਇੰਟੈਲੀਜੈਂਸ ਬਿਊਰੋ ਅਧਿਕਾਰੀ ਅੰਕਿਤ ਸ਼ਰਮਾ ਦੇ ਕਤਲ ਦੇ ਦੋਸ਼ ਵਿਚ ਆਮ ਆਦਮੀ ਪਾਰਟੀ ਦੇ ਸਾਬਕਾ ਕੌਂਸਲਰ ਤਾਹਿਰ ਹੁਸੈਨ ਅਤੇ 4 ਹੋਰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਏ। ਐਡੀਸ਼ਨਲ ਸੈਸ਼ਨ ਜੱਜ ਪ੍ਰਵੀਨ ਸਿੰਘ ਨੇ ਦਿੱਲੀ ਦਾ ਸੁਣਨ ਤੋਂ ਬਾਅਦ 5 ਦੋਸ਼ੀਆਂ ਨੂੰ ਸਜ਼ਾ ਸੁਣਾਈ। ਭਾਰਤ ਨੇ ਕੱਲ੍ਹ ਗਲਾਸਗੋ ਵਿਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਚ ਇਕ ਹੋਰ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਦਿਖਾਈ। ਭਾਰਤ ਨੇ ਜੂਡੋ ਵਿਚ 2 ਇਤਿਹਾਸਕ ਸੋਨੇ ਦੇ ਤਮਗੇ, ਮਰਦਾਂ ਦੇ ਨੇਜਾ ਸੁੱਟਣ ਦੇ ਮੁਕਾਬਲੇ ਵਿਚ ਇਕ ਯਾਦਗਾਰੀ ਦੂਰੀ ਜਿੱਤ ਪ੍ਰਾਪਤ ਕੀਤੀ, ਡੀਕੈਥਲੋਨ ਵਿਚ ਆਪਣਾ ਪਹਿਲਾ ਕਾਂਸੀ ਦਾ ਤਮਗਾ ਜਿੱਤਿਆ ਅਤੇ 10 ਮੁੱਕੇਬਾਜ਼ਾਂ ਨੂੰ ਆਪਣੇ ਆਪਣੇ ਮੁਕਾਬਲੇ ਦੇ ਫਾਈਨਲ ਵਿਚ ਪਹੁੰਚਦੇ ਦੇਖਿਆ। ਅਸਮਿਤਾ ਡੇਆ ਤੇ ਹਰ ਸਿੰਘ ਨੇ ਜੂਡੋ ਵਿਚ ਭਾਰਤ ਦੇ ਪਹਿਲੇ ਰਾਸ਼ਟਰਮੰਡਲ ਖੇਡਾਂ ਦੇ ਸੋਨੇ ਦੇ ਤਮਗੇ ਜਿੱਤ ਕੇ ਇਤਿਹਾਸ ਰਚਿਆ ਹੈ। ਅਸਮਿਤਾ ਨੇ ਔਰਤਾਂ ਦੇ 48 ਕਿਲੋਗ੍ਰਾਮ ਵਰਗ ਵਿਚ ਸੋਨੇ ਦਾ ਤਮਗਾ ਜਿੱਤਿਆ, ਜਦੋਂ ਕਿ ਹਰਸ਼ ਨੇ ਮਰਦਾਂ ਦੇ 60 ਕਿਲੋਗ੍ਰਾਮ ਵਰਗ ਵਿਚ ਸੋਨੇ ਦਾ ਤਮਗਾ ਹਾਸਲ ਕੀਤਾ। ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਮਰਦਾਂ ਦੇ ਨੇਜਾ ਸੁੱਟਣ ਦੇ ਮੁਕਾਬਲੇ ਵਿਚ 85.83 ਮੀਟਰ ਤੇ ਨੇਜਾ ਸੁੱਟ ਕੇ ਚਾਂਦੀ ਦਾ ਤਮਗਾ ਜਿੱਤਿਆ। ਭਾਰਤ ਦੇ ਯਸ਼ਵੀਰ ਸਿੰਘ ਨੇ ਆਪਣੀ ਆਖਰੀ ਕੋਸ਼ਿਸ਼ ਵਿਚ 85.41 ਮੀਟਰ ਤੇ ਨੇਜਾ ਸੁੱਟ ਕੇ ਕਾਂਸੀ ਦਾ ਤਮਗਾ ਹਾਸਲ ਕੀਤਾ। ਆਖਿਰ ਵਿਚ ਬੁਲੇਟਿਨ ਦੀਆਂ ਖਾਸ ਖਬਰਾਂ ਇਕ ਵਾਰ ਫੇਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜਨਤਕ ਪ੍ਰੀਖਿਆਵਾਂ ਅਨੁਚਿਤ ਸਾਧਨਾ ਦੀ ਰੋਕਥਾਮ ਸੋਧ ਬਿੱਲ 2026 ਨੂੰ ਮਨਜ਼ੂਰੀ ਦੇ ਦਿੱਤੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਪਮਾਨਜਨਕ ਭਾਸ਼ਾ ਤੇ ਨਫ਼ਰਤ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ। ਇਕ ਵੀਡੀਓ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨੇ ਰਾਸ਼ਟਰ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਨੌਜਵਾਨਾਂ ਨੂੰ ਦੰਡਿਤ ਕਰਨ ਦੀ ਬਜਾਏ ਸਹੀ ਰਾਹ ਦਿਖਾਉਣ ਲਈ ਕਿਹਾ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਹੋਈਆਂ ਚੋਣਾਂ ਪਾਕਿਸਤਾਨੀ ਸੱਤਾ ਖਿਲਾਫ਼ ਜਨਤਾ ਦੀ ਸਖ਼ਤ ਨਾਰਾਜ਼ਗੀ ਦਾ ਪ੍ਰਮਾਣ ਨੇ। ਭਾਰਤ ਨੇ ਈਰਾਨ ਤੋਂ ਕਿਸੇ ਵੀ ਹਾਲਤ ਵਿਚ ਵਪਾਰਕ ਜਹਾਜ਼ਾਂ ਤੇ ਨਾਵਿਕਾਂ ਤੇ ਹਮਲੇ ਨਾ ਹੋਣ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 8:40 ਦਾ। ਹੁਣ ਵੇਲਾ ਹੈ ਪ੍ਰੋਗਰਾਮ ਮਹਿਕ ਪੰਜਾਬੀ ਦਾ, ਜਿਸ ਵਿੱਚ ਤੁਸੀਂ ਅੱਜ ਸੁਣੋਗੇ ਦੇਸ਼ ਭਗਤੀ ਦੇ ਗੀਤ, ਤੇ ਮੈਂ ਸੁਮਨਪ੍ਰੀਤ ਕੌਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਮਹਿਕ ਪੰਜਾਬੀ। ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਸੁਣਦੇ ਹਾਂ ਫਿਲਮ ਉਪਕਾਰ ਵਿੱਚੋਂ, ਜਿਸਨੂੰ ਕਿ ਮਹਿੰਦਰ ਕਪੂਰ ਜੀ ਨੇ ਗਾਇਆ ਹੈ। ਇਸ ਗੀਤ ਦੇ ਗੀਤਕਾਰ ਨੇ ਗੁਲਸ਼ਨ ਬਾਬਰਾ ਤੇ ਸੰਗੀਤਬੱਧ ਕੀਤਾ ਹੈ ਕਲਿਆਣ ਜੀ ਆਨੰਦ ਜੀ ਨੇ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ। ਜਿਸ ਦੇ ਤਹਿਤ ਸਿਲਸਿਲਾ ਸੀ ਦੇਸ਼ ਭਗਤੀ ਦੇ ਗੀਤ, ਅਤੇ ਹੁਣ ਮੈਨੂੰ ਸੁਮਨਪ੍ਰੀਤ ਨੂੰ ਅੱਜ ਦਾ ਇਹ ਪ੍ਰੋਗਰਾਮ ਮਹਿਕ ਪੰਜਾਬ ਦੀ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ।

ਸਾਹਮਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਸਿਲਸਿਲਾ ਸੀ ਦੇਸ਼ ਭਗਤੀ ਦੇ ਗੀਤ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਕਿ ਠੀਕ 9 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਇਹ ਪ੍ਰਸਾਰਣਾਂ ਦਾ ਆਨੰਦ ਤੁਸੀਂ 10 ਵਜੇ ਤੱਕ ਮਾਣ ਸਕੋਗੇ। 9 ਵਜੇ ਹੋਵੇਗਾ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਹੋਵੇਗਾ ਪ੍ਰੋਗਰਾਮ ਆਜ ਕੇ ਫਨਕਾਰ। ਦਸ ਵਜੇ ਦਾ ਸਮਾਂ ਰਹੇਗਾ ਇੱਕ ਵਿਸ਼ੇਸ਼ ਪ੍ਰੋਗਰਾਮ ਜੋ ਕਿ ਰਿਲੇਅ ਹੋਵੇਗਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਅਤੇ 10:30 ਵਜੇ ਫਿਰ ਤੋਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਜੋ ਕਿ ਪੰਜਾਬੀ ਫਿਲਮੀ ਗੀਤਾਂ 'ਤੇ ਆਧਾਰਿਤ ਹੋਵੇਗਾ। ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਲਈ ਕੁਝ ਪਲ ਕਰੋ ਸਾਡੇ ਨਾਲ ਇੰਤਜ਼ਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। 10 ਵਜੇ ਰਿਲੇ ਕਰਾਂਗੇ ਇੱਕ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ
1: 73 ਕਿਲੋ ਹਰਟਸ, TRM 864 ਕਿਲੋ ਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਇੱਕ ਰੂਪਕ ਸੁਣਦੇ ਹਾਂ, ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ। ਆਲੇਖ ਤੇ ਵਾਚਕ ਹਰਪ੍ਰੀਤ ਕੌਰ, ਪੇਸ਼ਕਸ਼ ਪ੍ਰਭਜੋਤ ਕੌਰ। ਆਕਾਸ਼ਵਾਣੀ ਦੇ ਬਠਿੰਡਾ, ਪਟਿਆਲਾ ਅਤੇ ਲੁਧਿਆਣਾ ਕੇਂਦਰ ਵੀ ਇਸ ਪ੍ਰੋਗਰਾਮ ਦਾ ਪ੍ਰਸਾਰਣ ਨਾਲੋ ਨਾਲ ਕਰਨਗੇ।
2: ਉਂਝ ਦੁਨੀਆਂ ਤੇ ਪਰਬਤ ਲੱਖਾਂ, ਕੁਝ ਉਸ ਤੋਂ ਉੱਚੀਆਂ ਥਾਵਾਂ ਨੇ, ਕੰਡੇ ਜਿਨ੍ਹਾਂ ਛੁਪਾ ਲੈ ਹਿੱਕ ਵਿੱਚ, ਕੁਝ ਕੁ ਐਸੀਆਂ ਰਾਵਾਂ ਨੇ, ਚੀਸਾਂ ਲੈ ਅਸੀਸਾਂ ਦੇਂਦੀ, ਜ਼ਖਮਾਂ ਬਦਲੇ ਕਸਮਾਂ ਵੀ, ਆਪਣੇ ਲਈ ਸਰਤਾਜ ਕਦੀ ਵੀ ਕੁਝ ਨਹੀਂ ਮੰਗਿਆ ਮਾਵਾਂ ਨੇ।

0: Ih, mandei a mão.
1: ਮਾਂ ਬੱਚੇ ਦੇ ਮੂੰਹ ਚੋਂ ਨਿਕਲਿਆ ਸਭ ਤੋਂ ਪਹਿਲਾ ਅੱਖਰ ਇੱਕ ਬੱਚੇ ਨੂੰ ਹੋਣ ਚ ਲਿਆਉਣ ਵਾਲੀ ਉਸਨੂੰ ਜ਼ਿੰਦਗੀ ਦੇਣ ਵਾਲੀ ਮਾਂ ਮਾਂ ਤੇ ਬੱਚੇ ਦਾ ਇੱਕੋ ਇੱਕ ਅਨੋਖਾ ਤੇ ਵਿਲੱਖਣ ਰਿਸ਼ਤਾ ਹੁੰਦਾ ਹੈ ਕਿਉਂਕਿ ਇਹ ਸਭ ਰਿਸ਼ਤਿਆਂ ਨਾਲੋਂ ਉੱਤਮ ਤੇ ਪਵਿੱਤਰ ਰਿਸ਼ਤਾ ਹੈ ਇੱਕ ਰਿਸ਼ਤਾ ਜਿਹੜਾ ਖੁਦਾ ਦੀ ਰਹਿਮਤ ਵਰਗਾ ਕੁੱਲ ਖੁਦਾਈ ਵਿੱਚ ਹੈ ਜਿਸਦੇ ਸਮਾਈ ਲੋਕੋ ਮਾਂ ਹੈ ਨਾਮ ਉਸਦਾ ਰੱਬ ਦਾ ਰੂਪ ਲੈ ਕੇ ਧਰਤ ਤੇ ਆਈ ਲੋਕੋ ਮਾਂ ਸਾਰੇ ਕਸ਼ਟ ਅਤੇ ਤਕਲੀਫਾਂ ਹੰਡਾ ਕੇ ਦੁਨੀਆ ਭਰ ਦੇ ਸੁੱਖ ਆਪਣੀ ਔਲਾਦ ਵਾਸਤੇ ਪੈਦਾ ਕਰਦੀ ਹੈ ਮਾਂ ਦੀ ਮੈਂ ਕੀ ਸਿਫਤ ਕਰਾਂ ਮਾਂ ਤਾਂ ਸੰਘਣੀ ਛਾਂ ਹੁੰਦੀ ਤੇ ਇਹ ਛਾਂ ਦੇਣੀ ਉਹ ਉਸੇ ਵੇਲੇ ਸ਼ੁਰੂ ਕਰ ਦਿੰਦੀ ਹੈ ਜਦੋਂ ਬੱਚਾ ਉਸਦੇ ਅੰਦਰ ਆਉਂਦਾ ਹੈ ਤੇ ਮਾਂ ਦਾ ਉਸੇ ਪਲ ਆਪਣੇ ਅੰਸ਼ ਨਾਲ ਇੱਕ ਰਿਸ਼ਤਾ ਬਣ ਜਾਂਦਾ ਹੈ ਮਾਂ ਤੇ ਬੱਚੇ ਦਾ ਰਿਸ਼ਤਾ ਤਾਂ ਮਾਂ ਦੀ ਕੁੱਖ 'ਚ ਹੀ ਬਣ ਜਾਂਦਾ ਹੈ ਪਰ ਇਹ ਸਾਂਝ ਇਹ ਰਿਸ਼ਤਾ ਹੋਰ ਡੂੰਘਾ ਹੁੰਦਾ ਹੈ ਉਸ ਪਲ ਜਦੋਂ ਪਹਿਲੀ ਵਾਰ ਮਾਂ ਆਪਣੇ ਨਵ ਜਨਮੇ ਬੱਚੇ ਨੂੰ ਆਪਣੀ ਛਾਤੀ ਨਾਲ ਲਗਾ ਕੇ ਦੁੱਧ ਜਗਾਉਂਦੀ ਹੈ ਤੇ ਉਦੋਂ ਉਸਦੇ ਅੰਦਰੋਂ ਢੇਰ ਸਾਰੀਆਂ ਅਸੀਸਾਂ ਨਿਕਲਦੀਆਂ ਨੇ ਤੇ ਉਸਨੂੰ ਇੱਕ ਅਲੌਕਿਕ ਸਕੂਨ ਮਹਿਸੂਸ ਹੁੰਦਾ ਹੈ ਉਸ ਨਵ ਜਨਮੇ ਬੱਚੇ ਲਈ ਆਪਣੀ ਮਾਂ ਦਾ ਦੁੱਧ ਭੋਜਨ ਨਹੀਂ ਸਗੋਂ ਅੰਮ੍ਰਿਤ ਹੁੰਦਾ ਹੈ।

0: ਜਦੋਂ ਵੀ ਕੋਈ ਗਰਭਵਤੀ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਨਵ ਜਨਮੇ ਬੱਚੇ ਨੂੰ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ। ਬੱਚੇ ਦੇ ਵਧਣ ਫੁੱਲਣ ਲਈ ਸਾਰੇ ਲੋੜੀਂਦੇ ਤੇ ਪੌਸ਼ਟਿਕ ਤੱਤ ਮਾਂ ਦੇ ਦੁੱਧ ਤੋਂ ਮਿਲ ਜਾਂਦੇ ਨੇ। ਇਸ ਬਾਰੇ ਵਧੇਰੇ ਜਾਣਕਾਰੀ ਦੇ ਰਹੇ ਨੇ ਬਾਲ ਰੋਗ ਮਾਹਰ ਡਾਕਟਰ ਗੌਤਮ ਚਾਵਲਾ।
1: ਮਾਂ ਦਾ ਦੁੱਧ ਅੰਮ੍ਰਿਤ, ਉਹ ਵਾਕਿਆ ਚ ਅੰਮ੍ਰਿਤ ਹੈਗਾ ਵਾ। ਜੇ ਰੱਬ ਨੇ ਮਾਂ ਨੂੰ ਬੱਚਾ ਦਿੱਤਾ ਤੇ ਹਰ ਮਾਂ ਨੂੰ ਦੁੱਧ ਦਿੱਤਾ, ਉਹਦੇ ਵਾਸਤੇ ਮਾਂ ਨੂੰ ਮਿਹਨਤ ਕਰਨੀ ਪੈਂਦੀ। ਹੁਣ ਮਾਂ ਦੇ ਦੁੱਧ ਦੇ ਫਾਇਦੇ ਤੁਸੀਂ ਗਿਣਨੇ ਚਾਹੋ ਤਾਂ ਬਹੁਤ ਹੀ ਜ਼ਿਆਦਾ ਨੇ। ਕਈ ਮਾਵਾਂ ਨੂੰ ਆਹ ਵਹਿਮ ਰਹਿੰਦਾ ਕਿ ਯਾਨੀ ਮੇਰੇ ਦੁੱਧ ਕਾਰਨ ਬੱਚੇ ਨੂੰ ਆਹ ਪੋਟੀ ਲੱਗ ਗਈ ਹੈ, ਇਹ ਪਤਲੀ ਟੱਟੀ ਕਰ ਰਿਹਾ, ਉਹ ਸਭ ਗਲਤ ਫਹਿਮੀ ਹੈ। ਅੱਜ ਤੱਕ ਮਾਂ ਦਾ ਦੁੱਧ ਤੋਂ ਕੋਈ ਬੱਚਾ ਬਿਮਾਰ ਨਹੀਂ ਹੋਇਆ। ਸਾਰੇ ਜੀਵ ਜੰਤੂ ਜੇ ਤੁਸੀਂ ਸਾਰੀ ਸ੍ਰਿਸ਼ਟੀ ਚ ਦੇਖੋ ਤਾਂ ਆਪਣਾ ਦੁੱਧ ਹੀ ਪਿਲਾਉਂਦੇ ਆਪਣੇ ਬੱਚੇ ਨੂੰ, ਜਿੰਨਾ ਜਿੰਨੀ ਦੇਰ ਆਵੇ। ਬਿੱਲੀ ਨੂੰ ਇੱਕ ਦਿਨ ਆਵੇ, ਮੱਝ ਨੂੰ ਇੱਕ ਸਾਲ ਆਵੇ, ਜਿਹੜਾ ਵੀ ਜੀਵ ਜੰਤੂ ਦੇਖ ਲਓ ਆਪਣਾ ਦੁੱਧ ਪਿਲਾਉਂਦੇ, ਕੋਈ ਹੋਰ ਦੁੱਧ ਨਹੀਂ ਪਿਲਾਉਂਦਾ ਤੇ ਕੋਈ ਜੀਵ ਜੰਤੂ ਬਿਮਾਰ ਨਹੀਂ ਹੁੰਦਾ। ਆਹ ਮਾਂ ਦਾ ਦੁੱਧ ਅੰਮ੍ਰਿਤ ਹੀ ਹੈਗਾ ਵਾ। ਹੁਣ ਆਪਣਾ ਜਿਹੜਾ ਬੱਚਾ ਇਹਦੀ ਦਿਮਾਗ ਦੀ ਗਰੋਥ ਜਿਹੜੀ ਕਹਿੰਦੇ ਆਪਾਂ, ਦਿਮਾਗ ਦੀ ਬਣਾਵਟ 2 ਸਾਲ ਤੱਕ ਚੱਲਦੀ, ਜਿਹਦੇ ਵਾਸਤੇ ਇੱਕ ਐਨਜ਼ਾਈਮ ਹੁੰਦਾ DHA ਐਨਜ਼ਾਈਮ ਕਹਿੰਦੇ, ਜਿਹੜਾ ਅੱਜ ਤੱਕ ਕਿਤੇ ਵੀ ਨਹੀਂ ਪਾਇਆ ਗਿਆ, ਸਿਰਫ ਮਾਂ ਦੇ ਦੁੱਧ ਚ ਹੀ ਪਾਇਆ ਜਾਂਦਾ ਵਾ, ਹੋਰ ਕਿਸੇ ਦੁੱਧ ਚ ਨਹੀਂ ਹੈਗਾ DHA। ਅੱਜ ਕੱਲ ਫੈਸ਼ਨ ਜਾ ਚੱਲ ਪਿਆ, ਕੰਪਨੀਆਂ ਵਾਲੇ ਡੱਬਾ ਵੇਚਣ ਦੇ ਕਿ ਅਸੀਂ DHA ਪਾ ਰਹੇ ਹਾਂ, ਪਾ ਰਹੇ ਹਾਂ, ਉਹ ਪਾ ਰਹੇ ਹਾਂ, ਬਟ ਮਾਂ ਦੇ ਦੁੱਧ ਦਾ ਅੱਜ ਤੱਕ ਕੋਈ ਮੁਕਾਬਲਾ ਨਹੀਂ ਹੈਗਾ। ਜਿਹੜੀ ਮਾਵਾਂ ਬੇਸ਼ੱਕ ਕੰਮ ਵੀ ਕਰ ਰਹੀਆਂ, ਅੱਜ ਕੱਲ ਸਰਕਾਰ ਨੇ ਸਹੂਲਤ ਦਿੱਤੀ ਹੈ 6 ਮਹੀਨੇ ਮੈਟਰਨਿਟੀ ਲੀਵ ਮਿਲਦੀ ਹੈ, ਉਹਨਾਂ ਨੂੰ 6 ਮਹੀਨੇ ਤਾਂ ਘੱਟੋ ਘੱਟ ਆਪਣਾ ਦੁੱਧ ਪਿਲਾਵੋ। ਉਸ ਤੋਂ ਬਾਅਦ ਹੁੰਦਾ ਚਲੋ ਖਿਲਾਣਾ ਸ਼ੁਰੂ ਕਰ ਦਿਓ। ਮਾਂ ਕੰਮ ਤੇ ਗਈ ਹੈ, ਦੁੱਧ ਕੱਢ ਕੇ ਵੀ ਦੇ ਕੇ ਜਾ ਸਕਦੀ ਹੈ। ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਜਿੰਨੀ ਗਰਮੀ ਆਪਣੇ ਪੈਂਦੀ ਹੈ, ਜੇ ਇਸ ਮੌਸਮ ਚ ਮਾਂ ਦਾ ਦੁੱਧ ਘੰਟਾ ਵੀ ਕਮਰੇ ਦੇ ਟੈਂਪਰੇਚਰ ਤੇ ਪਿਆ ਰਵੇ ਤੇ ਖਰਾਬ ਨਹੀਂ ਹੁੰਦਾ। ਫਰਿੱਜ ਦੇ ਅੰਦਰ 6 ਘੰਟੇ ਸੰਭਾਲ ਸਕਦੇ ਹੋ ਤੇ ਫ੍ਰੀਜ਼ਰ ਚ ਬਰਫ਼ ਬਣਾ ਕੇ 6 ਮਹੀਨੇ ਸੰਭਾਲ ਸਕਦੇ ਹੋ ਮਾਂ ਦੇ ਦੁੱਧ ਨੂੰ। ਸਿਰਫ ਇੱਕੋ ਗੱਲ ਹੁੰਦੀ ਕਿ ਡਾਇਰੈਕਟ ਗਰਮ ਨਹੀਂ ਕਰਨਾ ਹੁੰਦਾ ਮਾਂ ਦੇ ਦੁੱਧ ਨੂੰ, ਜਿਹੜੇ ਬਰਤਨ ਚ ਰੱਖਿਆ ਕੋਸਾ ਪਾਣੀ ਕਰੋ, ਉਹ ਚ ਬਰਤਨ ਘੁਮਾ ਦੋ ਤੇ ਦੁੱਧ ਗਰਮ ਹੋ ਜਾਂਦਾ। ਜਿਹੜਾ ਪਹਿਲੇ ਦਿਨ ਮਾਂ ਨੂੰ ਦੁੱਧ ਆਉਂਦਾ ਜੀ, ਜਿਹਨੂੰ ਅਸੀਂ ਕੋਲੈਸਟ੍ਰੋਲ ਕਹਿੰਦੇ ਹਾਂ, ਕੋਲੈਸਟ੍ਰੋਲ ਬਹੁਤ ਹੀ ਰਿਚ ਹੁੰਦਾ ਵਾ, ਉਹ ਚ ਫੈਟ ਹੁੰਦੇ ਆ, ਪ੍ਰੋਟੀਨਸ ਹੁੰਦੇ ਆ। ਮਾਂ ਦੇ ਕੋਲੈਸਟ੍ਰੋਲ ਦੇ ਅੰਦਰ ਮਲੇਰੀਆ ਵਕਤ ਕੀਟਾਣੂਆਂ ਤੋਂ ਬਚਾਉਣ ਦੇ ਕੰਨ ਹੁੰਦੇ ਆ, ਉਹ ਚ ਓਲੀਗੋ ਹਾਈਡਰੋਸੈਕਰਾਈਡਸ ਹੁੰਦੇ ਆ। ਹੁਣ ਪਹਿਲੇ ਦਿਨ ਜਿੱਦਾਂ

ਬੱਚੇ ਦੇ ਆਂਤੜੀਆਂ ਓਨੀਆਂ ਡੈਵਲਪ ਨਹੀਂ ਹੁੰਦੀਆਂ ਤੇ ਉਹ ਜਿਹੜਾ ਪਹਿਲੇ ਦਿਨ ਮਾਂ ਦਾ ਦੁੱਧ ਆਉਂਦਾ ਕੋਲੋਸਟ੍ਰਮ ਉਹ ਈਜ਼ਲੀ ਪਚਾਇਆ ਜਾਂਦਾ ਹੈ। ਸਭ ਤੋਂ ਵੱਡਾ ਬੱਚੇ ਦੀ ਇਮਿਊਨਿਟੀ ਆਮ ਬਿਮਾਰੀਆਂ ਨਾਲੋਂ ਜਿਹਨੂੰ ਕਹਿੰਦੇ ਅਸੀਂ ਕਿ ਲੜਨ ਦੀ ਸ਼ਕਤੀ, ਇਹ ਚ ਇੰਨੇ ਇਮਿਊਨੋਗਲੋਬਲਿਨ ਹੁੰਦੇ ਹੈ ਕਿ ਕੋਲੋਸਟ੍ਰਮ ਉਹਨੂੰ ਬਚਾਉਂਦਾ। ਗ੍ਰੈਜੁਅਲੀ ਕੀ ਹੈ, ਕੋਲੋਸਟ੍ਰਮ ਜਦੋਂ ਦੂਜੇ ਤੀਜੇ ਦਿਨ ਆਉਂਦਾ ਹੈ, ਹੁਣ ਬੱਚੇ ਦੀ ਜਿੱਦਾਂ ਰਿਕੁਆਇਰਮੈਂਟ ਵੱਧਦੀ, ਪ੍ਰੋਟੀਨ ਲੋਡ, ਫੈਟ ਲੋਡ, ਉਹ ਥੋੜੀ ਚੀਜ਼ਾਂ ਚੇਂਜ ਹੁੰਦੀਆਂ ਵੈ, ਬਟ ਓਵਰਆਲ ਓਦਾਂ ਹੀ ਰਹਿੰਦਾ। ਬਟ ਕੋਲੋਸਟ੍ਰਮ ਇਜ਼ ਵੈਰੀ ਇੰਪੋਰਟੈਂਟ, ਜਿਹੜਾ ਪਹਿਲੇ ਦਿਨ ਦੁੱਧ ਆਇਆ ਉਹ ਹਰ ਬੱਚੇ ਨੂੰ ਮਿਲਣਾ ਹੀ ਚਾਹੀਦਾ ਹੈਗਾ। ਤੇ ਥੋੜਾ ਜਿਹਾ ਮਾਂ ਦਾ ਦੁੱਧ ਜਿਹੜੀ ਮਾਵਾਂ ਪਿਲਾਉਂਦੀਆਂ ਵੀ ਹੈ ਨਾ, ਉਹ ਮਾਂ ਨੂੰ ਵੀ ਫਾਇਦੇ ਹੁੰਦੇ। ਜਿੱਦਾਂ ਡਿਲੀਵਰੀ ਨਾਰਮਲ ਹੋਈ ਹੈ ਜਾਂ ਸਜ਼ੇਰੀਅਨ ਸੈਕਸ਼ਨ ਤੋਂ, ਓਪਰੇਸ਼ਨ ਤੋਂ ਬੱਚਾ ਕੱਢਿਆ ਗਿਆ, ਜਦੋਂ ਮਾਂ ਦੁੱਧ ਪਿਲਾਏਗੀ ਉਹ ਹਾਰਮੋਨ ਸਿਕ੍ਰੀਸ਼ਨ ਹੁੰਦੀ, ਜਿਹਦੇ ਕਾਰਨ ਬੱਚੇਦਾਨੀ ਨੂੰ ਵਾਪਸ ਆਪਣੇ ਨਾਰਮਲ ਸਾਈਜ਼ ਚ ਆਉਣ ਚ

ਜਦੋਂ ਦੂਜੇ ਤੀਜੇ ਦਿਨ ਆਉਂਦਾ ਹੁਣ ਬੱਚੇ ਦੀ ਜਿੱਦਾਂ ਰਿਕੁਆਇਰਮੈਂਟ ਵਧਦੀ, ਪ੍ਰੋਟੀਨ ਲੋਡ, ਫੈਟ ਲੋਡ, ਉਹ ਥੋੜੀ ਚੀਜ਼ਾਂ ਚੇਂਜ ਹੁੰਦੀਆਂ ਵੈ, ਬਟ ਓਵਰਆਲ ਓਦਾਂ ਹੀ ਰਹਿੰਦਾ। ਬਟ ਕੋਲੋਸਟ੍ਰਮ ਇਜ਼ ਵੈਰੀ ਇੰਪੋਰਟੈਂਟ, ਜਿਹੜਾ ਪਹਿਲੇ ਦਿਨ ਦੁੱਧ ਆਇਆ ਉਹ ਹਰ ਬੱਚੇ ਨੂੰ ਮਿਲਣਾ ਹੀ ਚਾਹੀਦਾ ਹੈਗਾ ਵਾ। ਤੇ ਥੋੜਾ ਜਿਹਾ ਮਾਂ ਦਾ ਦੁੱਧ ਜਿਹੜੀ ਮਾਵਾਂ ਪਿਲਾਉਂਦੀਆਂ ਵੀ ਹੈ ਨਾ, ਉਹ ਮਾਂ ਨੂੰ ਵੀ ਫਾਇਦੇ ਹੁੰਦੇ। ਜਿੱਦਾਂ ਡਿਲੀਵਰੀ ਨਾਰਮਲ ਹੋਈ ਹੈ ਜਾਂ ਸਜ਼ੇਰੀਅਨ ਸੈਕਸ਼ਨ ਤੋਂ, ਓਪਰੇਸ਼ਨ ਤੋਂ ਬੱਚਾ ਕੱਢਿਆ ਗਿਆ, ਜਦੋਂ ਮਾਂ ਦੁੱਧ ਪਿਲਾਏਗੀ ਉਹ ਹਾਰਮੋਨ ਸਿਕ੍ਰੀਸ਼ਨ ਹੁੰਦੀ, ਜਿਹਦੇ ਕਾਰਨ ਬੱਚੇਦਾਨੀ ਨੂੰ ਵਾਪਸ ਆਪਣੇ ਨਾਰਮਲ ਸਾਈਜ਼ ਚ ਆਉਣ ਚ ਪ੍ਰੋਬਲਮ ਨਹੀਂ ਹੁੰਦੀ। ਪਲੱਸ ਮਾਵਾਂ ਦਾ ਵੀ ਮੋਟਾਪਾ ਘਟਣਾ ਸ਼ੁਰੂ ਹੋ ਜਾਂਦਾ ਵਾ, ਜਿਹੜੀ ਮਾਵਾਂ ਆਪਣਾ ਦੁੱਧ ਪਿਲਾ ਰਹੀਆਂ ਹੈ। ਜਦ ਤੱਕ ਬੱਚਾ ਚੁੰਘਦਾ ਵੈ, ਮਦਰ ਨੂੰ ਇੱਕ ਸੈਟਿਸਫੈਕਸ਼ਨ ਮਿਲਦੀ ਕਿ ਮੇਰਾ ਬੱਚਾ ਮੇਰੇ ਤੋਂ ਦੁੱਧ ਪੀ ਰਿਹਾ। ਹੁਣ 90% ਲੇਡੀਜ਼ ਅੱਜ ਕੱਲ੍ਹ ਜਿੱਦਾਂ ਹਾਰਡ ਵਰਕਿੰਗ ਹੈਗੀਆਂ, ਕੰਮ ਤੇ ਚਲੀ ਜਾਂਦੀਆਂ ਵੈ, ਹੁਣ ਡਿਲੀਵਰੀ ਤੋਂ ਬਾਅਦ ਸਡਨਲੀ ਦੋ ਤੀਜੇ ਦਿਨ ਕੰਮ ਤੇ ਜਾਣਾ ਪੈਂਦਾ, ਆ ਹਾਰਮੋਨਲ ਇਮਬੈਲੈਂਸ ਕਾਰਨ ਮਾਵਾਂ ਥੋੜੀ ਚੇਂਜ ਆਉਂਦੀ, ਜਿਹਨੂੰ ਅਸੀਂ ਕਹਿੰਦੇ ਪੋਸਟ ਪਾਰਟਮ ਬਲੂਜ਼। ਆ ਤਿੰਨ ਸਟੇਜਾਂ ਹੁੰਦੀਆਂ, ਜਿੱਦਾਂ ਪਹਿਲੀ ਸਟੇਜ ਹੁੰਦੀ ਪੋਸਟ ਪਾਰਟਮ ਬਲੂਜ਼, ਉਹ ਚ ਤਾਂ ਹੈ ਕਿ ਮੰਮੀ ਨੂੰ ਖੁਸ਼ ਰੱਖੋ, ਅੰਦਰ ਬਾਹਰ ਜਾਏ, ਬੱਚੇ ਨਾਲ ਟਾਈਮ ਸਪੈਂਡ ਕਰੇ। ਉਹ ਚ ਨਹੀਂ ਹੋਵੇ ਫਿਰ ਹੁੰਦਾ ਪੋਸਟ ਪਾਰਟਮ ਡਿਪਰੈਸ਼ਨ, ਕਿ ਹਾਂ ਬਈ ਮਾਨਸਿਕ ਤੌਰ ਤੇ ਮਾਂ ਉਦਾਸ ਰਹਿ ਰਹੀ ਹੈ, ਇਕੱਲੇ ਬੈਠੇ ਰੋਣਾ ਸ਼ੁਰੂ ਕਰ ਦਿੰਦੀ ਮੰਮੀ। ਆਹ ਸਭ ਹਾਰਮੋਨਲ ਇੰਟਰਲਿੰਕਡ ਹੁੰਦੇ ਹੈ। ਜਦੋਂ ਮਾਂ ਆਪਣਾ ਦੁੱਧ ਪਿਲਾਉਂਦੀ ਹੈ ਤੇ ਆਕਸੀਟੋਸਿਨ ਤੇ ਪ੍ਰੋਲੈਕਟ੍ਰੋਨ ਹਾਰਮੋਨ ਹੁੰਦੇ ਜਿਹੜੇ ਆਪਣੇ ਦਿਮਾਗ ਚੋਂ ਸਰਕੂਲੇਟ ਹੁੰਦੇ, ਇਹਨੇ ਦੁੱਧ ਚੁੰਘਣਾ, ਬੱਚੇ ਨੇ ਆਕਸੀਟੋਸਿਨ ਰਿਲੀਜ਼ ਹੋਏਗੀ, ਪ੍ਰੋਲੈਕਟਿਨ ਦੁੱਧ ਵਧਾਏਗਾ, ਉਹਦੇ ਨਾਲ ਅਲਟੀਮੇਟਲੀ ਕੀ ਹੁੰਦਾ ਕਿ ਮਾਂ ਦੀ ਆਪਣੀ ਵੈਲਬੀਂਗ ਬਹੁਤ ਵਧੀਆ ਹੋ ਜਾਂਦੀ, ਉਹਦਾ ਆਪਣਾ ਡਿਪਰੈਸ਼ਨ ਚ ਆਉਣ ਦਾ ਕੋਈ ਰਹਿੰਦਾ ਹੀ ਨਹੀਂ। ਹੁਣ ਜੇ ਮਾਵਾਂ ਦੁੱਧ ਹੀ ਨਹੀਂ ਪਿਲਾਉਂਦੀਆਂ, ਹਾਰਮੋਨਲ ਇਮਬੈਲੈਂਸ ਹੋਏਗਾ, ਉਹ ਅਲਟੀਮੇਟਲੀ ਮਾਨਸਿਕ ਤਣਾਅ ਨੂੰ ਵੀ ਮਾਂ ਦੇ ਵਧਾਏਗਾ। ਉੱਪਰੋਂ ਸੋਸਾਇਟੀ ਚ ਵੀ ਅੱਜ ਕੱਲ੍ਹ ਇਹ ਹੋ ਜਾਂਦਾ ਤੂੰ ਆਪਣਾ ਦੁੱਧ ਨਹੀਂ ਪਿਲਾ ਰਹੀ, ਉਹਦੇ ਕਾਰਨ ਮਾਂ ਹੋਰ ਡਿਪਰੈਸ਼ਨ ਚ ਜਾਣਾ ਸ਼ੁਰੂ ਹੋ ਜਾਂਦੀ।

0: ਮਾਂ ਦਾ ਦੁੱਧ ਉੱਚ ਕੋਟੀ ਦਾ ਤਰਲ ਤੇ ਪੌਸ਼ਟਿਕ ਆਹਾਰ ਹੈ। ਇਹ ਦੁੱਧ ਜੀਵਾਣੂ ਰਹਿਤ ਹੁੰਦਾ ਹੈ ਅਤੇ ਸਰੀਰ ਦੇ ਤਾਪਮਾਨ ਦੇ ਅਨੁਕੂਲ ਹੁੰਦਾ ਹੈ। ਬੱਚੇ ਲਈ ਪ੍ਰੋਟੀਨ, ਖਣਿਜ ਪਦਾਰਥ ਅਤੇ ਵਿਟਾਮਿਨਾਂ ਦੀ ਜ਼ਰੂਰੀ ਮਾਤਰਾ ਇਸ ਦੁੱਧ ਨਾਲ ਪੂਰੀ ਹੋ ਜਾਂਦੀ ਹੈ। ਇਹ ਦੁੱਧ ਬੱਚੇ ਦੇ ਪੇਟ ਵਿੱਚ ਪਹੁੰਚ ਕੇ ਆਸਾਨੀ ਨਾਲ ਹਜ਼ਮ ਹੋਣ ਵਾਲੇ ਦਹੀਂ ਦੇ ਰੂਪ ਵਿੱਚ ਬਦਲ ਜਾਂਦਾ ਹੈ। ਇਸ ਦੁੱਧ ਦੀ ਵਰਤੋਂ ਨਾਲ ਬੱਚਾ ਕੁਪੋਸ਼ਣ ਤੋਂ ਵੀ ਬਚਾਇਆ ਜਾ ਸਕਦਾ ਹੈ ਤੇ ਇਸ ਤੋਂ ਇਲਾਵਾ ਮਾਂ ਦਾ ਦੁੱਧ ਪੀਣ ਨਾਲ ਬੱਚੇ ਦੀ ਪਾਣੀ ਦੀ ਲੋੜ ਵੀ ਪੂਰੀ ਹੋ ਜਾਂਦੀ ਹੈ। ਮਾਂ ਦਾ ਪਹਿਲੇ 2-3 ਦਿਨ ਉਤਰਨ ਵਾਲਾ ਦੁੱਧ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ 'ਚ ਵਿਟਾਮਿਨ ਏ ਹੁੰਦਾ ਹੈ, ਡੀ, ਈ ਅਤੇ ਵਿਟਾਮਿਨ ਕੇ ਦੀ ਚੌਖੀ ਮਾਤਰਾ ਹੁੰਦੀ ਹੈ ਜਿਹੜੀ ਕਿ ਬੱਚਿਆਂ ਨੂੰ ਰੋਗਾਂ ਤੋਂ ਬਚਾਉਣ ਵਿੱਚ ਮਦਦ ਕਰਦੀ ਹੈ। ਇਸੇ ਬਾਰੇ ਹੋਰ ਵਿਸਥਾਰ 'ਚ ਬੱਚਿਆਂ ਦੇ ਮਾਹਰ ਡਾਕਟਰ ਹਰਸ਼ਿੰਦਰ ਕੌਰ ਨੇ ਸਾਨੂੰ ਇੱਕ ਮੁਲਾਕਾਤ 'ਚ ਦੱਸਿਆ,
1: ਦੁੱਧ ਦੇ ਸ਼ੁਰੂ ਦੇ ਘੁੱਟ ਤੇ ਅਖੀਰ ਦੇ ਘੁੱਟ ਵਿੱਚ ਵੀ ਕੁਦਰਤ ਨੇ ਵੱਖੋ ਵੱਖਰੇ ਅੰਸ਼ ਭਰੇ ਹੋਏ। ਇਹ ਵੀ ਛੱਡੋ, ਜਦੋਂ ਬੱਚਾ ਜੰਮਦਾ ਹੈ ਉਹਦੇ ਪਹਿਲੇ 3 ਦਿਨ ਦਾ ਦੁੱਧ ਵੱਖਰਾ, ਅੱਗੋਂ ਇੱਕ ਹਫ਼ਤੇ ਲਈ ਦੁੱਧ ਵੱਖਰਾ ਤੇ ਫਿਰ ਦੁੱਧ ਵੱਖਰੀ ਕਿਸਮ ਦਾ ਹੁੰਦਾ। ਇਹ ਵੀ ਨਹੀਂ ਜਦਕਿ ਜੇ ਬੱਚਾ 7 ਮਾਹ ਜੰਮਿਆ ਹੈ ਤੇ ਦੁੱਧ ਵੱਖਰੀ ਕਿਸਮ ਦਾ ਮਾਂ ਦੀ ਛਾਤੀ ਜਾਣਾ ਹੈ, ਪੂਰੇ ਸਮੇਂ ਤੇ ਜੰਮਿਆ ਤੇ ਵੱਖਰੀ ਕਿਸਮ ਦਾ। ਕੋਈ ਕੰਪਨੀ ਵਾਲਾ, ਕੋਈ ਡੱਬੇ ਵਾਲਾ, ਕੋਈ ਅਗਾਂਹ ਹੋ ਕੇ ਦਿਖਾ ਦੇਵੇ ਕਿ ਉਹ ਇੰਨੀਆਂ ਕਿਸਮਾਂ ਬਣਾ ਸਕਦਾ ਹੈ। ਜਿਹੜਾ ਤਾਂ ਦੁੱਧ ਸ਼ੁਰੂ ਵਿੱਚ ਪਹਿਲੇ 3 ਦਿਨ ਆਣਾ ਹੁੰਦਾ ਹੈ, ਉਹ ਜਿਹੜਾ ਥੋੜਾ ਗਾੜਾ ਤੇ ਪਿਲੱਤਣ ਵਿੱਚ ਹੁੰਦਾ ਹੈ, ਉਹਦੇ ਵਿੱਚ ਹੁੰਦੇ ਨੇ ਇੱਕ ਅਨਮੋਲ ਚੀਜ਼ ਕਿ ਜਿਉਂਦੇ ਜਾਗਦੇ ਸੈੱਲ ਜਿਹੜੇ ਬਿਮਾਰੀ ਨਾਲ ਲੜ ਸਕਣ, ਕਿਉਂਕਿ ਪਹਿਲੇ 3 ਦਿਨ ਬੱਚਾ ਬਹੁਤ ਜ਼ਿਆਦਾ ਕਹਿ ਲਓ ਕਿ ਜੰਮਣ ਪੀੜਾਂ ਸਹਿ ਕੇ ਪੂਰਾ ਓਨਾ ਐਕਟਿਵ ਨਹੀਂ ਹੁੰਦਾ, ਹਿਲ ਜੁਲ ਨਹੀਂ ਸਕਦਾ, ਨਾ ਉਹਦੇ 'ਚ ਓਨਾ ਚੁੰਘਣ ਦੀ ਸਮਰੱਥਾ ਹੁੰਦੀ ਹੈ। ਸੋ ਜਦੋਂ ਉਹ ਬਿਮਾਰੀ, ਕਿਉਂਕਿ ਹੱਥ ਨਵੇਂ ਲੱਗਣੇ ਨੇ, ਅੰਦਰੋਂ ਬਿਲਕੁਲ ਸਾਫ਼ ਸੁਥਰੀ ਥਾਂ ਤੋਂ ਪਹੁੰਚਿਆ ਤੇ ਜਿੰਨੇ ਹੱਥ ਲੱਗਣੇ ਨੇ ਉਹਨੂੰ ਬਿਮਾਰੀ ਹੋਣ ਦੇ, ਓਨੇ ਹੀ ਸਾਹ ਵੀ ਜਿੰਨੇ ਆਣੇ ਉਹ ਬਿਮਾਰੀ ਹੋਣ ਦੇ ਚਾਂਸ ਵੱਧ ਜਾਂਦੇ ਨੇ। ਸੋ ਉਹਦੇ ਲਈ ਕੁਦਰਤ ਨੇ ਉਹਦੇ 'ਚ ਦੁੱਧ 'ਚ, ਮਾਂ ਦੇ ਦੁੱਧ 'ਚ ਜਿਉਂਦੇ ਜਾਗਦੇ ਸੈੱਲ ਭਰ ਛੱਡੇ ਨੇ ਕਿ ਉਹ ਬਿਮਾਰੀ ਨਾਲ ਲੜ ਸਕਣ। ਬਹੁਤ ਜ਼ਿਆਦਾ ਫੈਟ ਜਾਂ ਥਿੰਦਾ ਹੁੰਦਾ ਉਸ ਦੁੱਧ ਵਿੱਚ, ਨਾਲ ਵਿਟਾਮਿਨ ਭਰੇ ਪਏ ਨੇ, ਖਣਿਜ ਭਰੇ ਪਏ ਨੇ। ਉਹ ਇਸ ਕਰਕੇ ਕਿ ਜੇ ਬੱਚੇ ਨੇ 2 ਘੁੱਟ ਵੀ ਸਿਰਫ ਚੁੰਘਣੇ ਨੇ ਤਾਂ ਉਹਦੇ ਨਾਲ ਦਾ ਮਤਲਬ ਇਹ ਕਿ ਉਹ ਚੁੰਘਣ ਨਾਲ ਉਹਦੀ ਖੁਰਾਕ ਓਨੇ ਨਾਲ ਹੀ ਉਹਨੂੰ ਰੱਜ ਪੈ ਜਾਣਾ ਹੈ, ਕਿਉਂਕਿ ਉਹਦੇ 'ਚ ਥਿੰਦਾ ਬਹੁਤ। ਜਿਹੜਾ ਉਸ ਤੋਂ ਅਗਲਾ ਦੁੱਧ 3 ਦਿਨਾਂ ਬਾਅਦ ਜਦੋਂ ਬੱਚਾ ਥੋੜਾ ਚੁਸਤ ਹੋ ਜਾਂਦਾ ਹੈ ਤਾਂ ਕੁਦਰਤ ਨੇ ਜਿਹੜਾ ਵਿਚਲਾ ਦੁੱਧ, ਉਹਨੂੰ ਅਸੀਂ ਟ੍ਰਾਂਜੀਸ਼ਨਲ ਦੁੱਧ ਕਹਿੰਦੇ ਹਾਂ, ਉਹਦੇ ਵਿੱਚ

0: ਹੁੰਦਾ ਹੈ ਕਿ ਜਥਿੰਦੇ ਦੀ ਮਾਤਰਾ ਘੱਟ ਕਰਕੇ ਉਹਦੀ ਜਗ੍ਹਾ ਤੇ ਵਿਟਾਮਿਨ ਜਿਹੜੇ ਉਸ ਵੇਲੇ ਉਹਨੂੰ ਵਧਣ ਫੁੱਲਣ ਲਈ ਚੰਦ ਚਾਹੀਦੇ ਨੇ, ਖਣਿਜ ਤੱਤ ਜਾਂ ਇਹ ਸਾਰੀਆਂ ਚੀਜ਼ਾਂ ਉਦੋਂ ਭਰਪੂਰ ਹੋ ਜਾਂਦੀਆਂ ਨੇ ਤੇ ਥੋੜੇ ਪਾਣੀ ਦੀ ਮਾਤਰਾ ਵੀ ਵੱਧ ਜਾਂਦੀ ਹੈ। ਉਹਦਾ ਕੰਮ ਇਹ, ਕਿਉਂਕਿ ਬੱਚੇ ਨੇ ਥੋੜਾ ਹੁਣ ਜ਼ਿਆਦਾ ਲੈਣਾ ਹੁੰਦਾ ਹੈ ਤਾਂ ਜੋ ਦੁੱਧ ਪੂਰ ਉਹਦਾ ਚੜ ਜਾਏ, ਉਹਦੀ ਪਿਆਸ ਬੁੱਝ ਜਾਏ ਤੇ ਨਾਲੇ ਉਹਨੂੰ ਲੋੜੀਂਦੀ ਚੀਜ਼ ਵੀ ਪਹੁੰਚੇ। ਮਤਲਬ ਮੈਂ ਤੇ ਕਹਿੰਦੀ ਹਾਂ ਜੀ, ਜੇ ਤੁਸੀਂ ਗਿਣ ਲਓ ਤਾਂ ਇੱਕ ਇਹ ਬੇਸ਼ਕੀਮਤੀ ਚੀਜ਼ ਹੈ ਜਿਹੜੀ ਦੁਬਾਰਾ ਆਉਣੀ ਨਹੀਂ, ਨਾ ਦੀ ਛਾਤੀ 'ਚ ਵੀ ਨਹੀਂ ਦੁਬਾਰਾ ਆਉਣੀ, ਤੇ
1: ਜੀ
0: ਜਿਉਂਦੇ ਜਾਗਦੇ ਸੈੱਲ ਮੁੜ ਕੇ ਪਹੁੰਚ ਹੀ ਨਹੀਂ ਸਕਣੇ ਤੁਹਾਡੇ ਬੱਚੇ
1: ਜੀ
0: ਅੰਦਰ, ਜਿਨ੍ਹਾਂ ਨੇ ਹੋ ਸਕਦਾ ਹੈ ਕਿ ਤੁਹਾਡੇ ਬੱਚੇ ਦੀ ਜਾਨ ਬਚਾਉਣੀ ਹੋਏ, ਕਿ ਜਦੋਂ ਕੋਈ ਮਾੜੇ ਕੀਟਾਣੂ ਸਰੀਰ ਅੰਦਰ ਵੜਨੇ ਨੇ ਤੇ ਬੱਚੇ ਦੇ ਆਪਣੇ ਸਰੀਰ 'ਚ ਤਾਕਤ ਨਹੀਂ, ਤੇ ਜੇ ਅਸੀਂ ਇਹ ਪਹਿਲੇ 3 ਦਿਨ ਦਾ ਦੁੱਧ ਨਹੀਂ ਦਿੱਤਾ
1: ਜੀ
0: ਤਾਂ ਯਕੀਨਨ ਮਾਂ ਨੂੰ ਆਪਣੇ ਮੱਥੇ ਤੇ ਇਹ ਚੇਪੀ ਲਾ ਕੇ ਰੱਖ ਲੈਣੀ ਚਾਹੀਦੀ ਹੈ ਕਿ ਮੈਂ ਆਪਣੇ ਬੱਚੇ ਦੀ ਮੌਤ ਦੀ ਜ਼ਿੰਮੇਵਾਰ ਆਪ ਹਾਂ।
1: ਬੱਚੇ ਨੂੰ ਪੈਦਾ ਹੁੰਦਿਆਂ ਹੀ 6 ਮਹੀਨੇ ਤੱਕ ਮਾਂ ਦਾ ਦੁੱਧ ਜ਼ਰੂਰ ਪਿਲਾਉਣਾ ਚਾਹੀਦਾ ਹੈ ਤੇ 6 ਮਹੀਨੇ ਬਾਅਦ ਦੁੱਧ ਦੇ ਨਾਲ ਨਾਲ ਉੱਪਰਲਾ ਭੋਜਨ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਕਿ ਕੁਪੋਸ਼ਣ ਤੇ ਕਾਫੀ ਹੱਦ ਤੱਕ ਰੋਕ ਲਗਾ ਸਕੀਏ। ਮਾਂ ਦਾ ਦੁੱਧ ਬੱਚੇ ਨੂੰ ਦਮਾ, ਅਲਰਜੀ, ਦਸਤ ਅਤੇ ਨਮੋਨੀਆ ਵਰਗੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਬੱਚੇ ਦੇ ਦਿਮਾਗ ਨੂੰ ਤੇਜ਼ ਕਰਦਾ ਹੈ। ਅੱਜਕੱਲ ਦੀਆਂ ਮਾਵਾਂ ਕਾਫੀ ਜ਼ਿਆਦਾ ਜਾਗਰੂਕ ਹੋ ਚੁੱਕੀਆਂ ਨੇ। ਉਹਨਾਂ ਨੂੰ ਪਤਾ ਹੈ ਕਿ ਮਾਂ ਦੇ ਦੁੱਧ ਦੇ ਵਿੱਚ ਬਹੁਤ ਜ਼ਿਆਦਾ ਪੌਸ਼ਟਿਕ ਤੱਤ ਭਰੇ ਪਏ ਨੇ। ਇੱਕ ਐਸੇ ਤਰ੍ਹਾਂ ਦੀ ਮਾਂ ਆਪਣੇ ਵਿਚਾਰ ਸਾਂਝੇ ਕਰ ਰਹੀ ਹੈ।
2: ਅੱਜ ਮੈਂ ਮਨਕਿਰਨ ਕੌਰ ਆਪ ਜੀ ਸਾਰਿਆਂ ਦੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਜਾ ਰਹੀ ਹਾਂ ਜੀ। ਵਾਹਿਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਤੇ ਮੇਰੇ ਅੱਜ ਟਵਿੰਸ ਯਾਨੀ ਕਿ ਜੁੜਵਾ ਬੱਚੇ ਬੇਟਾ ਔਰ ਬੇਟੀ ਹਨ। ਮੈਨੂੰ ਅੱਜ ਵੀ ਉਹ ਦਿਨ ਚੰਗੀ ਤਰ੍ਹਾਂ ਯਾਦ ਹੈ ਜਦੋਂ ਡਾਕਟਰ ਸਾਹਿਬ ਨੇ ਮੇਰੀ ਗੋਦੀ ਦੇ ਵਿਚਕਾਰ ਮੇਰੀ ਗੁੜੀਆ ਨੂੰ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਇਹਨੂੰ ਆਪਣੀ ਫੀਡ ਦਵੋ। ਮੇਰੀ ਫੀਡ ਨਹੀਂ ਆ ਰਹੀ ਸੀ ਤੇ ਡਾਕਟਰ ਨੇ ਸਮਝਾਇਆ ਕਿ ਤੁਸੀਂ ਹਿੰਮਤ ਨਾ ਹਾਰੋ, ਕੋਸ਼ਿਸ਼ ਕਰਦੇ ਰਹੋ, ਪਰ ਤੁਸੀਂ ਇਹਨੂੰ ਆਪਣੀ ਫੀਡ ਜ਼ਰੂਰ ਦੇਣੀ ਹੈ। ਡਾਕਟਰ ਨੇ ਮੈਨੂੰ ਮਾਂ ਦੇ ਦੁੱਧ ਦੀ ਮਹੱਤਤਾ ਸਮਝਾਈ ਔਰ ਫਿਰ ਉਸੀ ਟਾਈਮ ਮੈਂ ਆਪਣੇ ਜ਼ਿਹਨ 'ਚ ਇਹ ਸੋਚ ਲਿਆ ਕਿ ਮੈਂ ਜੋ ਮਰਜ਼ੀ ਹੋ ਜਾਏ ਮੈਂ ਬੱਚਿਆਂ ਨੂੰ ਘੱਟੋ ਘੱਟ 6-8 ਮਹੀਨੇ ਤਾਂ ਆਪਣਾ ਫੀਡ ਕਰਵਾਉਣਾ ਹੀ ਕਰਵਾਉਣਾ ਹੈ। ਤੇ ਮੈਂ ਹੌਲੀ ਹੌਲੀ ਲੱਗੇ ਰਹੀ, 2 ਦਿਨ ਬਾਅਦ, 3 ਦਿਨ ਬਾਅਦ ਫਿਰ ਜਦੋਂ ਪ੍ਰੋਪਰ ਫੀਡ ਆਉਣੀ ਸ਼ੁਰੂ ਹੋਈ ਤਾਂ ਇੱਕ ਹੋਰ ਚੈਲੰਜ ਆਇਆ ਕਿ ਬੱਚੇ ਨੂੰ ਦੁੱਧ ਪੀਣਾ ਹੀ ਨਹੀਂ ਆ ਰਿਹਾ ਸੀ, ਉਹਨੂੰ ਸੱਕ ਕਰਨ 'ਚ ਪ੍ਰੋਬਲਮ ਆ ਰਹੀ ਸੀ। ਫਿਰ ਡਾਕਟਰ ਨੂੰ ਮੈਂ ਪ੍ਰੋਬਲਮ ਸ਼ੇਅਰ ਕੀਤੀ, ਉਹਨਾਂ ਨੇ ਮੈਨੂੰ ਫਿਰ ਸਮਝਾਇਆ ਕਿ ਕੋਸ਼ਿਸ਼ ਕਰਦੇ ਰਹੋ, ਆਪਣੇ ਆਪ ਫਿਰ ਸਫਲਤਾ ਤੁਹਾਨੂੰ ਮਿਲੇਗੀ। ਦੋਨੋਂ ਇਕੱਠੇ ਬੱਚਿਆਂ ਕਰਕੇ ਕਾਫੀ ਚੈਲੰਜਸ ਆਏ ਮੈਨੂੰ, ਪਰ ਮੈਂ ਇਹਨਾਂ ਨੂੰ ਵਾਰੀ ਵਾਰੀ ਅਗਰ ਇੱਕ ਟਾਈਮ ਤੇ ਇੱਕ ਨੂੰ ਅਗਰ ਆਪਣੀ ਫੀਡ ਦੇ ਰਹੀ ਹਾਂ ਤੇ ਉਸ ਟਾਈਮ ਤੇ ਮੈਂ ਦੂਸਰੇ ਆਪਣੇ ਬੱਚੇ ਨੂੰ ਬੋਟਲ ਫੀਡ ਦੇ ਰਹੀ ਹਾਂ, ਤੇ ਏਦਾਂ ਵਾਰੀ ਵਾਰੀ ਅਲਟਰਨੇਟ ਕਰ ਕਰਕੇ ਤਾਂ ਕਿ ਦੋਨੋਂ ਬੱਚਿਆਂ ਨੂੰ ਮੇਰੇ ਵੱਲੋਂ ਜਿੰਨਾ ਹੋ ਸਕੇ ਮਾਂ ਦਾ ਦੁੱਧ ਦਾ ਪੋਸ਼ਣ ਮਿਲੇ। ਸਾਰੇ ਨਿਊਲੀ ਮੋਮਸ ਨੂੰ ਇਹੀ ਸੁਝਾਅ ਦੇਵਾਂਗੀ ਕਿ ਤੁਸੀਂ ਜਿੰਨਾ ਮੈਕਸੀਮਮ ਹੋ ਸਕੇ ਆਪਣੇ ਬੱਚਿਆਂ ਨੂੰ 6 ਮੰਥ 6 ਟੂ ਆਪਣਾ ਟਾਰਗੇਟ 1 ਈਅਰ ਦਾ ਰੱਖੋ ਔਰ ਜ਼ਰੂਰ ਫੀਡ ਕਰਵਾਓ, ਕਿਉਂਕਿ ਤੁਹਾਡਾ ਬੱਚੇ ਦੇ ਨਾਲ ਬੌਂਡਿੰਗ ਹੀ ਇਹਦੇ ਨਾਲ ਬਹੁਤ ਅੱਛਾ ਇੱਕ ਸੈਟਅਪ ਹੋ ਜਾਂਦੀ ਹੈ। ਤੁਹਾਨੂੰ ਇੱਕ ਜਦੋਂ ਤੁਸੀਂ ਫੀਡ ਕਰਾਉਂਦੇ ਹੋ ਤੁਹਾਨੂੰ ਪ੍ਰੋਪਰ ਆਪਣੇ ਪੋਸਚਰ ਦਾ ਵੀ ਧਿਆਨ ਰੱਖਣਾ ਪੈਂਦਾ ਹੈ, ਪਰ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਫਲ ਮਿਲਦਾ ਹੈ ਕਿ ਜਿਹੜਾ ਤੁਹਾਡਾ ਮਾਂ ਔਰ ਬੇਟੇ ਦੀ ਜਿਹੜੀ ਬੱਚੇ ਦੀ ਜਿਹੜੀ ਬੌਂਡਿੰਗ ਬਣਦੀ ਹੈ ਉਹਦਾ ਸਵਾਦ ਹੀ ਅਲੱਗ ਹੁੰਦਾ ਹੈ।

0: ਹਰ ਸਾਲ 1 ਅਗਸਤ ਤੋਂ 7 ਅਗਸਤ ਤੱਕ ਘੱਟੋ ਘੱਟ 120 ਦੇਸ਼ਾਂ 'ਚ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਮਕਸਦ ਬੱਚਿਆਂ ਲਈ ਮਾਂ ਦੇ ਦੁੱਧ ਦੀ ਮਹੱਤਤਾ, ਖਾਸ ਕਰਕੇ ਪਹਿਲੇ 6 ਮਹੀਨੇ ਤੱਕ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਤੇ ਇਸ ਨਾਲ ਮਾਂ ਤੇ ਬੱਚੇ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਜਾਗਰੂਕਤਾ ਫੈਲਾਉਣਾ ਹੈ। ਵਿਸ਼ਵ ਸਿਹਤ ਸੰਸਥਾ ਅਤੇ ਯੂਨਾਈਟਿਡ ਨੇਸ਼ਨਸ ਇੰਟਰਨੈਸ਼ਨਲ ਚਿਲਡਰਨ ਐਂਡ ਐਮਰਜੈਂਸੀ ਫੰਡ ਵੱਲੋਂ ਪਹਿਲੀ ਵਾਰ 1991 ਵਿੱਚ ਬੱਚਿਆਂ ਦੇ ਪਹਿਲੇ 6 ਮਹੀਨੇ ਸਿਰਫ ਮਾਂ ਦਾ ਦੁੱਧ ਪਿਲਾਉਣ ਲਈ ਜਾਗਰੂਕਤਾ ਅਭਿਆਨ ਚਲਾਉਣ ਦਾ ਫੈਸਲਾ ਕੀਤਾ ਗਿਆ। ਇਸ ਮਕਸਦ ਲਈ 14 ਫਰਵਰੀ 1991 ਨੂੰ ਵਰਲਡ ਅਲਾਇੰਸ ਫਾਰ ਬ੍ਰੈਸਟ ਫੀਡਿੰਗ ਐਕਸ਼ਨ ਦੀ ਸਥਾਪਨਾ ਹੋਈ। ਇਸ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਵਿਸ਼ੇਸ਼ ਹਫ਼ਤਾ ਪਹਿਲੀ ਵਾਰ 1992 ਚ ਮਨਾਇਆ ਗਿਆ। ਹਰ ਸਾਲ ਇਹ ਹਫ਼ਤਾ ਮਨਾਉਣ ਦਾ ਮੰਤਵ ਇਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਮਾਵਾਂ ਆਪਣੇ ਬੱਚੇ ਨੂੰ ਆਪਣਾ ਦੁੱਧ ਪਿਲਾਉਣ ਅਤੇ ਆਪ ਵੀ ਉਸਦਾ ਫਾਇਦਾ ਲੈਣ। ਇਸ ਸੰਬੰਧੀ ਵਧੇਰੇ ਜਾਣਕਾਰੀ ਦੇ ਰਹੇ ਨੇ ਡਾਕਟਰ ਸੁਗੰਧਾ ਗਾਬਾ ਭਾਟੀਆ।
1: ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ ਉਹ ਰਿਕਮੈਂਡ ਕਰਦੀ ਹੈ ਕਿ ਬੱਚੇ ਦੇ ਪਹਿਲੇ 6 ਮਹੀਨੇ ਜਿਹੜੇ ਜ਼ਿੰਦਗੀ ਦੇ ਹੈ ਉਹ ਟੋਟਲੀ ਬ੍ਰੈਸਟ ਫੀਡ ਦੇ ਹੋਣੇ ਚਾਹੀਦੇ ਹੈ, ਔਰ ਉਸ ਤੋਂ ਬਾਅਦ ਕੰਪਲੀਮੈਂਟਰੀ ਫੂਡ ਦੇ ਨਾਲ ਉਹਨੂੰ 2 ਸਾਲ ਤੱਕ ਵੀ ਆਪਾਂ ਬ੍ਰੈਸਟ ਫੀਡ ਕਰਾ ਸਕਦੇ ਹਾਂ ਤੇ ਉਸ ਤੋਂ ਜ਼ਿਆਦਾ ਵੀ ਕਰਾ ਸਕਦੇ ਹਾਂ। ਜਿਹੜੀ ਅਮੈਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਹੈ ਉਹ ਵੀ ਸੇਮ ਹੀ ਕਹਿੰਦੀ ਹੈ ਕਿ ਬ੍ਰੈਸਟ ਫੀਡ ਪਹਿਲੇ 6 ਮਹੀਨੇ ਤਾਂ ਜ਼ਰੂਰੀ ਹੈ ਹੀ ਹੈ, ਉਸ ਤੋਂ ਬਾਅਦ ਵਿਦ ਕੰਪਲੀਮੈਂਟਰੀ ਫੂਡ ਤੁਸੀਂ 2 ਸਾਲ ਤੱਕ, ਨਹੀਂ ਤਾਂ ਜਦ ਤੱਕ ਮਦਰ ਔਰ ਬੇਬੀ ਡਿਜ਼ਾਇਰ ਇੱਛਾ ਰੱਖਣ ਤਦ ਤੱਕ ਵਿਦ ਨੋ ਏਜ ਲਿਮਿਟ ਤੁਸੀਂ ਫੀਡ ਕਰਾ ਸਕਦੇ ਹੋ। ਮਾਂ ਦੁੱਧ ਪਿਲਾਉਂਦੀ ਹੈ ਉਸ ਨਾਲ ਮਾਂ ਦੀ ਛਾਤੀ ਦਾ ਤੇ ਓਵਰੀ ਦਾ ਕੈਂਸਰ ਹੋਣ ਦਾ ਖਤਰਾ ਘਟਦਾ ਹੈ, ਇਹ ਸ਼ੂਗਰ ਨਹੀਂ ਹੋਣ ਦਿੰਦੀ, ਤੇ ਇੱਕ ਜਿਹੜੀ ਪ੍ਰੋਬਲਮ ਹੈ ਡਿਪਰੈਸ਼ਨ ਆਫਟਰ ਡਿਲੀਵਰੀ ਇਹ ਉਸਨੂੰ ਘਟਾਉਂਦੀ ਹੈ। ਸੈਕਿੰਡਲੀ ਇਹ ਬੱਚੇਦਾਨੀ ਦੇ ਸਾਈਜ਼ ਨੂੰ ਘਟਾਉਣ 'ਚ ਮਦਦ ਕਰਦੀ ਹੈ, ਜੋ ਸਾਈਜ਼ ਪ੍ਰੈਗਨੈਂਸੀ 'ਚ ਹੁੰਦਾ ਇਹ ਉਸਨੂੰ ਹੈਲਪ ਕਰਦੀ ਹੈ ਘਟਾਉਣ ਦੇ ਵਿੱਚ ਤੇ ਬਲੀਡਿੰਗ ਨੂੰ ਘਟਾਉਣ 'ਚ ਹੈਲਪ ਕਰਦੀ ਹੈ। ਤੀਸਰਾ ਇਹ ਮਾਂ ਦੇ ਵੇਟ ਨੂੰ ਘਟਾਉਂਦੀ ਹੈ। ਚੌਥਾ ਇਹਦੇ ਨਾਲ ਮਾਂ ਤੇ ਬੱਚੇ ਦੇ ਇਮੋਸ਼ਨਲ ਬੈਨੀਫਿਟਸ ਬਹੁਤ ਹੁੰਦੇ ਹੈ, ਜਿਹੜੇ ਕਿ ਇੱਕ ਦੂਜੇ ਦੀ ਕਲੋਜ਼ਨੈਸ, ਪਿਆਰ ਤੇ ਮਦਰ ਨੂੰ ਇੱਕ ਫੁਲਫਿਲਮੈਂਟ ਹੋਣ ਦਾ ਅੰਦਾਜ਼ਾ ਦਿੰਦੇ ਹੈ। ਇਸ ਤੋਂ ਬਾਅਦ ਜਿਹੜਾ ਮਾਂ ਦਾ ਦੁੱਧ ਹੈ ਇਹਦੇ ਵਿੱਚ ਆਪਟੀਮਲ ਨਿਊਟ੍ਰੀਸ਼ਨ ਹੈ ਬੱਚੇ ਵਾਸਤੇ, ਜੋ ਕਿ ਪਰਫੈਕਟ ਮਿਕਸ ਆਫ ਪ੍ਰੋਟੀਨ, ਫੈਟ, ਕਾਰਬੋਹਾਈਡਰੇਟ, ਵਿਟਾਮਿਨ ਐਂਡ ਮਿਨਰਲ ਹੈ। ਮਾਂ ਦਾ ਦੁੱਧ ਇਮਿਊਨ ਸਿਸਟਮ ਬੂਸਟ ਕਰਦਾ ਹੈ ਬੱਚੇ ਵਾਸਤੇ, ਜੋ ਕਿ ਐਂਟੀਬਾਡੀਜ਼ ਕ੍ਰੀਏਟ ਕਰਦਾ ਹੈ ਬੱਚੇ ਦੀ ਨੂੰ ਹੈਲਪ ਕਰਦਾ ਹੈ ਇਨਫੈਕਸ਼ਨਸ ਤੋਂ ਬਚਾਉਣ ਔਰ ਡਿਜ਼ੀਜ਼ ਤੋਂ ਬਚਾਉਣ ਵਾਸਤੇ। ਮਾਂ ਦੇ ਦੁੱਧ ਨਾਲ ਇੱਕ ਸਕਿਨ ਟੂ ਸਕਿਨ ਬੌਂਡਿੰਗ ਹੁੰਦੀ ਹੈ ਤੇ ਕਲੋਜ਼ਨੈਸ ਆਉਂਦੀ ਹੈ ਮਾਂ ਔਰ ਬੱਚੇ ਦੇ ਵਿੱਚ ਤੇ ਸਟਰੋਂਗਰ ਮਦਰ ਬੇਬੀ ਬੌਂਡ ਬਣਦਾ ਹੈ। ਮਾਂ ਦਾ ਦੁੱਧ ਬੱਚੇ ਦੇ ਬ੍ਰੇਨ ਡਿਵੈਲਪਮੈਂਟ 'ਚ ਬਹੁਤ ਹੈਲਪ ਕਰਦਾ ਤੇ ਬੱਚੇ ਦੇ ਹਾਇਰ ਇੰਟੈਲੀਜੈਂਟ ਲੈਵਲ ਨੂੰ ਵਧਾਉਣ 'ਚ ਹੈਲਪ ਕਰਦਾ ਤੇ ਮਾਂ ਦਾ ਦੁੱਧ ਹਮੇਸ਼ਾ ਕੋਸਟ ਇਫੈਕਟਿਵ ਹੈ, ਬਿਨਾਂ ਕਿਸੇ ਚਾਰਜਿਸ ਤੋਂ ਮਿਲਦਾ ਹੈ। ਮਾਂ ਦਾ ਦੁੱਧ ਇੱਕ ਅੰਮ੍ਰਿਤ ਇਸੇ ਲਈ ਮੰਨਿਆ ਜਾਂਦਾ ਹੈ, ਬੱਚੇ ਨੂੰ ਸੰਪੂਰਨ ਨਿਊਟ੍ਰੀਸ਼ਨ ਹਰ ਚੀਜ਼ ਇਹ ਪ੍ਰੋਵਾਈਡ ਕਰਦਾ ਹੈ।

0: ਜਿੱਥੇ ਇਹ ਕਿਹਾ ਜਾਂਦਾ ਹੈ ਕਿ ਮਾਂ ਦਾ ਦੁੱਧ ਨਵ ਜਨਮੇ ਬੱਚੇ ਲਈ ਬਹੁਤ ਲਾਜ਼ਮੀ ਹੈ, ਉੱਥੇ ਨਵ ਜਨਮੇ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਤੰਦਰੁਸਤੀ ਲਈ ਉਹਨਾਂ ਦੀ ਖੁਰਾਕ ਦਾ ਚੰਗਾ ਹੋਣਾ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਉਹਨਾਂ ਦਾ ਦੁੱਧ ਜ਼ਿਆਦਾ ਤੋਂ ਜ਼ਿਆਦਾ ਉਤਰ ਸਕੇ। ਇੱਕ ਸਿਹਤਮੰਦ ਮਾਂ ਹੀ ਬੱਚੇ ਦੇ ਤੰਦਰੁਸਤ ਭਵਿੱਖ ਦਾ ਨਿਰਮਾਣ ਕਰ ਸਕਦੀ ਹੈ। ਮਾਂ ਦੇ ਦੁੱਧ ਦੇ ਅੰਦਰ ਪੌਸ਼ਟਿਕ ਤੱਤਾਂ ਨੂੰ ਵਧਾਉਣ ਲਈ ਮਾਂ ਦੀ ਖੁਰਾਕ ਵੀ ਪੌਸ਼ਟਿਕ ਚਾਹੀਦੀ ਹੈ। ਇਸ ਸੰਬੰਧੀ ਡਾਕਟਰ ਰੁਚੀ ਭਾਰਗਵ ਦਾ ਕਹਿਣਾ ਹੈ,
1: ਮਾਂ ਦਾ ਦੁੱਧ ਵਧੀਆ ਹੋਏ ਬੱਚੇ ਲਈ, ਉਹਦੇ ਲਈ ਜਦੋਂ ਮਾਂ ਗਰਭਵਤੀ ਹੁੰਦੀ ਹੈ ਉਸ ਦੌਰਾਨ, ਉਹ 9 ਮਹੀਨਾ ਦੌਰਾਨ ਉਹਦੀ ਖੁਰਾਕ ਇੰਨੀ ਵਧੀਆ ਹੋਣੀ ਚਾਹੀਏ ਤਾਂ ਕਿ ਉਹਦੀ ਦੁੱਧ ਦੀ ਜਿਹੜੀ ਕੁਆਲਿਟੀ ਹੈ ਉਹ ਡਿਲੀਵਰੀ ਤੋਂ ਬਾਅਦ ਬਹੁਤ ਵਧੀਆ ਹੋ। ਇਹਦੇ ਲਈ ਉਹਨੂੰ ਦੁੱਧ ਤੇ ਦੁੱਧ ਦੀ ਸਾਰੀ ਚੀਜ਼ਾਂ ਜਿਵੇਂ ਦਹੀਂ, ਲੱਸੀ, ਪਨੀਰ, ਏਦਾਂ ਦੀ ਚੀਜ਼ਾਂ ਦਾ ਜ਼ਿਆਦਾ ਪ੍ਰਯੋਗ ਕਰਨਾ ਚਾਹੀਦਾ। ਉਹਨੂੰ ਫਰੂਟਸ, ਜੂਸਿਸ ਜ਼ਿਆਦਾ ਪੀਣੇ ਚਾਹੀਦੇ,

ਉਹਨੂੰ ਅੰਨ ਸੀਰੀਅਲਸ ਜ਼ਿਆਦਾ ਖਾਣੇ ਚਾਹੀਦੇ। ਇਨ ਸਭ ਚੀਜ਼ਾਂ ਨਾਲ ਉਹਦੀ ਦੁੱਧ ਦੀ ਮਾਤਰਾ ਵੀ ਵਧੇਗੀ, ਉਹਦੀ ਦੁੱਧ ਦੀ ਕੁਆਲਿਟੀ ਵੀ ਬੈਟਰ ਹੋਏਗੀ। ਫਿਰ ਜਦੋਂ ਡਿਲੀਵਰੀ ਹੋ ਜਾਂਦੀ, ਉਸ ਤੋਂ ਬਾਅਦ ਜਿੱਦਾਂ ਘਰ ਦੇ ਵੱਡੇ ਬਜ਼ੁਰਗ ਪੰਜੀਰੀ ਦਾਬੜਾ ਇੱਦਾਂ ਦੀ ਚੀਜ਼ਾਂ ਬਣਾਉਂਦੇ, ਉਹ ਵੀ ਬੜੀ ਕੰਮ ਵਾਲੀ ਚੀਜ਼ਾਂ ਹਨ, ਕਿਉਂਕਿ ਉਹਨਾਂ 'ਚ ਜੋ ਚੀਜ਼ਾਂ ਪਾਈ ਜਾਂਦੀ ਹੈ, ਜੋ ਇਨਗਰੀਡੀਐਂਟਸ ਹੈਗੇ, ਉਹ ਦੁੱਧ ਨੂੰ ਵਧਾਉਂਦੇ, ਮਿਲਕ ਦਾ ਪ੍ਰੋਡਕਸ਼ਨ ਵੱਧਦਾ ਹੈ। ਅਗਰ ਪੇਸ਼ੈਂਟ ਨੂੰ ਬਲੱਡ ਪ੍ਰੈਸ਼ਰ, ਸ਼ੂਗਰ ਇਹੋ ਜਿਹੀ ਕੋਈ ਬਿਮਾਰੀ ਰਹੀ ਹੈ, ਤਾਂ ਆਪਾਂ ਆਹੀ ਸੇਮ ਚੀਜ਼ਾਂ ਦੇਸੀ ਘਿਓ ਤੇ ਨਾ ਬਣਾ ਕੇ ਅਸੀਂ ਰਿਫਾਇੰਡ ਜਾਂ ਈਵਨ ਓਲਿਵ ਆਇਲ ਯੂਜ਼ ਕਰ ਸਕਦੇ, ਲੋ ਫੈਟ ਆਇਲ ਯੂਜ਼ ਕਰ ਸਕਦੇ। ਬਟ ਇਹ ਜਿਹੜੀ ਸਾਰੀ ਚੀਜ਼ਾਂ, ਇਹ ਕੁਆਲਿਟੀ ਤੇ ਕੁਆਂਟਿਟੀ, ਮਾਤਰਾ ਵੀ ਤੇ ਦੁੱਧ ਦਾ ਜਿਹੜਾ ਕੁਆਲਿਟੀ ਹੈ ਉਹਨੂੰ ਵੀ ਇੰਪਰੂਵ ਕਰਦੇ, ਜੋ ਇੱਕ ਬੱਚੇ ਲਈ ਬਹੁਤ ਇੰਪੋਰਟੈਂਟ ਹੈ। ਕਈ ਮਾਵਾਂ ਨੂੰ ਇਹ ਚੀਜ਼ ਦਾ ਅਹਿਸਾਸ ਨਹੀਂ ਹੁੰਦਾ, ਉਹਨਾਂ ਨੂੰ ਲੱਗਦਾ ਕਿ ਜਦੋਂ ਬੱਚਾ ਡਿਲੀਵਰ ਹੋਏਗਾ ਉਸ ਤੋਂ ਬਾਅਦ ਹੀ ਦੁੱਧ ਉਤਰੇਗਾ, ਬਟ ਇਹ ਨਹੀਂ ਹੈ। ਜੋ 9 ਮਹੀਨੇ ਮਾਂ ਖਾ ਰਹੀ ਹੈ, ਕਿੱਦਾਂ ਦੀ ਉਹਨੇ ਖੁਰਾਕ ਖਾਈ ਹੈ, ਖਾਈ ਹੈ ਕਿ ਨਹੀਂ ਖਾਈ ਹੈ ਔਰ ਕੀ ਖਾਇਆ, ਉਹ ਤੇ ਉੱਪਰ ਡਿਪੈਂਡ ਕਰਦਾ ਕਿ ਉਹਦੇ ਦੁੱਧ ਦੀ ਕੁਆਲਿਟੀ ਤੇ ਉਹਦੇ ਦੁੱਧ ਦੀ ਕੁਆਂਟਿਟੀ ਕੀ ਹੋਏਗੀ। ਡਿਊਰਿੰਗ ਪ੍ਰੈਗਨੈਂਸੀ ਦੇ ਦੌਰਾਨ ਅਸੀਂ ਨਹੀਂ ਚਾਹੁੰਦੇ ਕਿ ਪੇਸ਼ੈਂਟ ਜੰਕ ਫੂਡ ਖਾਏ, ਮੈਦੇ ਵਾਲੀ ਜ਼ਿਆਦਾ ਚੀਜ਼ਾਂ ਖਾਏ, ਮਸਾਲੇ ਵਾਲੀ ਜ਼ਿਆਦਾ ਚੀਜ਼ਾਂ ਖਾਏ, ਤੇਲ ਤਲੀਆਂ ਚੀਜ਼ਾਂ ਜ਼ਿਆਦਾ ਖਾਏ। ਅਸੀਂ ਇੰਪੋਰਟੈਂਸ ਦਿੰਦੇ ਹਾਂ ਸਬਜ਼ੀਆਂ ਨੂੰ, ਸੀਜ਼ਨਲ ਸਬਜ਼ੀਆਂ ਨੂੰ ਅਸੀਂ ਇੰਪੋਰਟੈਂਸ ਦਿੰਦੇ ਹਾਂ, ਫਰੂਟਸ ਨੂੰ, ਜੂਸਿਸ ਨੂੰ, ਜਿਹੜਾ ਘਰ ਖਾਣਾ ਖਾਣਾ ਪੱਕਦਾ, ਆਮ ਜੋ ਆਪਾਂ ਘਰਾਂ 'ਚ ਰੋਜ਼ ਖਾਣਾ ਖਾਂਦੇ ਹਾਂ, ਉਨ ਚੀਜ਼ਾਂ ਨੂੰ ਇੰਪੋਰਟੈਂਸ ਦੇਣੀ ਹੈ। ਬਾਕੀ ਬਿਸਕਿਟ, ਬ੍ਰੈਡ, ਮੈਦੇ ਵਾਲੀ ਚੀਜ਼ਾਂ, ਇਨ ਚੀਜ਼ਾਂ ਨਾਲ ਦੁੱਧ ਨਹੀਂ ਵਧੇਗਾ। ਐਂਡ ਜੇ ਆਪਾਂ ਸਾਰੀ ਪ੍ਰੈਗਨੈਂਸੀ ਇਹਦੀ ਤਿਆਰੀ ਨਹੀਂ ਕਰਾਂਗੇ, ਤੇ ਆਪਾਂ ਇਹ ਨਾ ਸੋਚੇ ਕਿ ਜਿੱਦਾਂ ਹੀ ਡਿਲੀਵਰੀ ਹੋਗੀ ਦੁੱਧ ਨਹੀਂ ਆਏਗਾ। ਇਸ ਕਰਕੇ ਸਾਰੇ 9 ਮਹੀਨੇ ਆਪਾਂ ਨੂੰ ਪ੍ਰੈਗਨੈਂਟ ਮਦਰਸ ਨੂੰ ਖਿਆਲ ਰੱਖਣਾ ਹੈ ਕਿ ਆਪਾਂ ਦੁੱਧ ਤੇ ਦੁੱਧ ਵਾਲੀ ਚੀਜ਼ਾਂ, ਚਾਹੇ ਉਹ ਦਲੀਆ ਹੋ, ਚਾਹੇ ਉਹ ਸੂਜੀ ਕੀ ਖੀਰ ਹੋ, ਚਾਹੇ ਕਈ ਵਾਰੀ ਪੇਸ਼ੈਂਟ ਨੂੰ ਉਦਾਂ ਦੁੱਧ ਨਹੀਂ ਅੱਛਾ ਲੱਗਦਾ, ਬਟ ਕੋਈ ਕਿਸੇ ਤਰ੍ਹਾਂ ਕੋਈ ਦੁੱਧ ਵਾਲੀ ਕੋਈ ਚੀਜ਼ ਬਣਾ ਕੇ ਉਹ ਖਾਏ। ਜ਼ਰੂਰੀ ਨਹੀਂ ਕਿ ਉਹਨੂੰ ਦੁੱਧ ਹੀ ਪੀਣਾ ਹੈ, ਕਿਸੇ ਟਾਈਮ ਠੰਡਾ ਦੁੱਧ, ਕਿਸੇ ਟਾਈਮ ਗਰਮ ਦੁੱਧ, ਚੇਂਜ ਕਰ ਕਰਕੇ, ਤਾਂ ਕਿ ਟੇਸਟ ਵੀ ਬਣਾ ਰਹੇ ਤੇ ਉਹਦੇ ਬੇਬੀ ਲਈ ਉਹਨੂੰ ਇਨਫ ਡਿਲੀਵਰੀ ਤੋਂ ਬਾਅਦ ਇੰਨੀ ਫੀਡ ਹੋਏ ਕਿ ਮਾਂ ਨੂੰ ਦੂਸਰਾ ਦੁੱਧ ਨਹੀਂ ਦੇਣਾ ਪਵੇ। ਇੱਕ ਹੋਰ ਬੜੀ ਪ੍ਰੋਬਲਮ ਹੈ ਜਿਹੜੀ ਅਕਸਰ ਪੇਸ਼ੈਂਟ ਸਾਨੂੰ ਪੁੱਛਦੇ ਹੈ, ਉਹ ਹੈ ਕਿ ਜੇ ਅਗਰ ਬੁਖਾਰ ਹੋ ਗਿਆ ਤੇ ਸਾਨੂੰ ਬੱਚੇ ਨੂੰ ਦੁੱਧ ਪਿਲਾਉਣਾ ਚਾਹੀਦਾ ਕਿ ਨਹੀਂ ਪਿਲਾਉਣਾ ਚਾਹੀਦਾ। ਹਰ ਕੰਡੀਸ਼ਨ ਤੇ ਅਸੀਂ ਬੱਚੇ ਨੂੰ, ਮਾਂ ਆਪਣੇ ਬੱਚੇ ਨੂੰ ਦੁੱਧ ਪਿਲਾ ਸਕਦੀ ਹੈ, ਸਿਰਫ ਅਗਰ ਉਹਨੂੰ ਐਕਟਿਵ HIV ਇਨਫੈਕਸ਼ਨ ਹੋਵੇ ਜਾਂ ਉਹਨੂੰ ਐਕਟਿਵ ਟਿਊਬਰਕਲੋਸਿਸ ਹੋਵੇ। ਮੰਨ ਲਈ ਜਿਸ ਟਾਈਮ ਡਿਲੀਵਰੀ ਹੋਈ ਹੈ ਅਗਰ ਉਸ ਟਾਈਮ ਉਹਨੂੰ TB ਦੀ ਬਿਮਾਰੀ ਹੈ ਜਾਂ ਉਹਨੂੰ HIV ਏਡਸ ਦੀ ਬਿਮਾਰੀ ਹੈ, ਫਿਰ ਹੀ ਅਸੀਂ ਮਨਾ ਕਰਦੇ ਹਾਂ ਕਿ ਮਾਂ ਆਪਣਾ ਦੁੱਧ ਨਾ ਪਿਲਾਏ। ਬਾਕੀ ਹਰ ਕਿਸਮ ਦੀ ਬਿਮਾਰੀ ਤੇ ਮਦਰ ਨੂੰ ਆਪਣੀ ਫੀਡ ਦੇਣੀ ਚਾਹੀਏ ਐਂਡ ਉਹ ਦੇ ਸਕਦੀ ਹੈ। ਆਪਾਂ ਇਹ ਵਹਿਮ ਨਾ ਰੱਖੀਏ ਕਿ ਉਹ ਬਿਮਾਰੀ ਬੱਚੇ ਨੂੰ ਚਲੀ ਜਾਏਗੀ, ਇੰਝ ਨਹੀਂ ਹੁੰਦਾ। ਬੱਚੇ ਦੀ ਆਪਣਾ ਇਮਿਊਨ ਸਿਸਟਮ ਹੁੰਦਾ ਹੈ, ਉਹ ਆਪਣੇ ਆਪ ਇਨ ਬਿਮਾਰੀਆਂ ਨੂੰ ਫਾਈਟ ਕਰਨ ਲਈ ਉਹਦੇ ਅੰਦਰ ਸ਼ਮਤਾ ਹੈਗੀ ਹੈ, ਕਿਉਂਕਿ ਬੱਚੇ ਨੂੰ ਦੂਸਰਾ ਦੁੱਧ ਦੇ ਕੇ ਉਹਨੂੰ ਬਿਮਾਰ ਕਰਨਾ ਉਹ ਬੱਚੇ ਲਈ ਜ਼ਿਆਦਾ ਖਤਰਨਾਕ ਹੈ, ਨਾ ਕਿ ਇੱਕ ਬੁਖਾਰ ਵਾਲੀ ਮਦਰ ਅਗਰ ਆਪਣੇ ਬੱਚੇ ਨੂੰ ਫੀਡ ਕਰੇ ਤੇ ਬੱਚੇ ਨੂੰ ਕੁਛ ਹੋਏਗਾ। ਇਸ ਕਰਕੇ ਮਦਰ ਆਰਾਮ ਨਾਲ ਆਪਣਾ ਦੁੱਧ ਪਿਲਾ ਸਕਦੀ ਹੈ ਔਰ ਪਿਲਾਉਣਾ ਚਾਹੀਦਾ।

ਕੁਦਰਤ ਦੀ ਦੇਣ ਸਦਕਾ ਇੱਕ ਮਾਂ ਹੀ ਹੈ ਜੋ ਆਪਣੇ ਨਵ ਜਨਮੇ ਬੱਚੇ ਦੀ ਭੁੱਖ ਨੂੰ ਮਿਟਾ ਸਕਦੀ ਹੈ। ਆਪਣੇ ਕਲਾਵੇ ਵਿੱਚ ਲੈ ਕੇ, ਛਾਤੀ ਨਾਲ ਲਗਾ ਕੇ, ਆਪਣਾ ਦੁੱਧ ਪਿਲਾ ਕੇ। ਮਾਂ ਦਾ ਦੁੱਧ ਨਵ ਜਨਮੇ ਬੱਚੇ ਲਈ ਸਭ ਤੋਂ ਉੱਤਮ ਆਹਾਰ ਹੈ, ਜੋ ਬੱਚੇ ਦੀਆਂ ਸਾਰੀਆਂ ਜ਼ਰੂਰਤਾਂ ਦੇ ਅਨੁਕੂਲ ਹੁੰਦਾ ਹੈ। ਪ੍ਰੋਟੀਨ, ਖਣਿਜ ਪਦਾਰਥ, ਵਿਟਾਮਿਨਸ ਤੇ ਹਰ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਮਾਂ ਦਾ ਦੁੱਧ ਜਿੱਥੇ ਬੱਚੇ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ, ਉੱਥੇ ਬੱਚੇ ਨੂੰ ਮਾਂ ਦਾ ਪਿਆਰ ਤੇ ਆਪਣਾਪਨ ਦਿੰਦੇ ਹੋਏ

ਸਮਾਜ ਵਿੱਚ ਇਸਤਰੀ ਦੀ ਭੂਮਿਕਾ ਤੇ ਮਹੱਤਤਾ ਨੂੰ ਵੀ ਦਰਸਾਉਂਦਾ ਹੈ। 1 ਅਗਸਤ ਤੋਂ ਲੈ ਕੇ 7 ਅਗਸਤ ਤੱਕ ਹਰ ਸਾਲ ਬ੍ਰੈਸਟ ਫੀਡਿੰਗ ਵੀਕ ਮਨਾਇਆ ਜਾਂਦਾ ਹੈ। ਬ੍ਰੈਸਟ ਫੀਡਿੰਗ ਵੀਕ ਨੂੰ ਇੱਕ ਹਫ਼ਤੇ ਵਜੋਂ ਨਾ ਮਨਾ ਕੇ ਸਗੋਂ ਹਰ ਰੋਜ਼ ਹਰ ਪਲ ਮਨਾਈਏ ਤੇ ਮਾਂ ਦੇ ਦੁੱਧ ਦਾ ਸਵਾਦ ਹਰ ਬੱਚੇ ਨੂੰ ਦੇਣ ਲਈ ਜਾਗਰੂਕ ਕਰੀਏ। ਅਸਲੀ ਗੁੜਤੀ ਮਾਂ ਦੇ ਦੁੱਧ ਵਿੱਚ ਹੈ, ਕਿਉਂਕਿ ਠੰਡੀਆਂ ਛਾਵਾਂ ਦੇਣ ਵਾਲੀ ਮਾਂ, ਆਪਣੇ ਬੱਚੇ ਦੇ ਹਰ ਦੁੱਖ ਨੂੰ ਸੁੱਖ ਵਿੱਚ ਬਦਲਣ ਵਾਲੀ ਮਾਂ ਦਾ ਦੁੱਧ ਅੰਮ੍ਰਿਤ ਹੈ।

0: ਹੁਣੇ ਤੁਸੀਂ ਸੁਣ ਰਹੇ ਸੀ ਰੂਪਕ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ, ਆਲੇਖ ਤੇ ਵਾਚਕ ਹਰਪ੍ਰੀਤ ਕੌਰ, ਪੇਸ਼ਕਸ਼ ਪ੍ਰਭਜੋਤ ਕੌਰ, ਆਕਾਸ਼ਵਾਣੀ ਜਲੰਧਰ ਦੇ ਨਾਲ ਨਾਲ ਆਕਾਸ਼ਵਾਣੀ ਦੇ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਇਸ ਪ੍ਰੋਗਰਾਮ ਦਾ ਪ੍ਰਸਾਰਣ ਨਾਲੋ ਨਾਲ ਕੀਤਾ ਗਿਆ।
1: ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਤੋਂ ਇੱਕ ਵਿਸ਼ੇਸ਼ ਪ੍ਰੋਗਰਾਮ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਤੇ ਹੁਣ ਪੇਸ਼ ਹੈ ਪੰਜਾਬੀ ਪੁਰਾਣੇ ਫਿਲਮੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ, ਅਤੇ ਉਸ ਦੇ ਤਹਿਤ ਹੁਣ ਸੁਣਦੇ ਹਾਂ ਆਸ਼ਾ ਭੋਂਸਲੇ ਅਤੇ ਮੁਹੰਮਦ ਰਫੀ ਦੀ ਆਵਾਜ਼ ਵਿੱਚ ਪਹਿਲਾ ਗੀਤ।

ਜੀ ਸਰੋਤਿਓ, ਇਹ ਸੀ ਗੀਤ ਆਸ਼ਾ ਭੋਸਲੇ ਅਤੇ ਮੁਹੰਮਦ ਰਫੀ ਦੀ ਆਵਾਜ਼ ਵਿੱਚ। ਹੁਣ ਸੁਣਦੇ ਹਾਂ ਭੰਗੜਾ ਫਿਲਮ ਵਿੱਚੋਂ ਸ਼ਮਸ਼ਾਦ ਬੇਗਮ ਦੀ ਆਵਾਜ਼ ਵਿੱਚ ਗੀਤ, ਜਿਸ ਨੂੰ ਲਿਖਿਆ ਹੈ ਵਰਮਾ ਮਲਿਕ ਨੇ।

FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਮਾਂ ਹੋ ਰਿਹਾ ਜੀ ਠੀਕ 10:43 ਤੇ ਹੁਣ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਪੁਰਾਣੇ ਗੀਤਾਂ ਤੇ ਆਧਾਰਿਤ ਤੇ ਪੇਸ਼ਕਰਤਾ ਨੇ ਯਾਨੀ ਕਿ ਮੈਂ ਮੇਰਾ ਨਾਮ ਹੈ ਜੀ ਅੰਮ੍ਰਿਤ ਤੇ ਅਗਲਾ ਗਾਣਾ ਅਗਲਾ ਗੀਤ ਸੁਣਦੇ ਹਾਂ ਜੀ ਢੋਲ ਜਾਨੀ ਫਿਲਮ ਦੇ ਵਿੱਚੋਂ ਜਿਸ ਨੂੰ ਗਾਇਆ ਹੈ ਸੁਮਨ ਨੇ ਅਤੇ ਲਿਖਿਆ ਹੈ ਵਰਮਾ ਮਲਿਕ ਅਤੇ ਸੰਗੀਤਿਕ ਧੁਨਾਂ ਨਾਲ ਰੁਸ਼ਨਾਇਆ ਹੈ ਹੰਸ ਰਾਜ ਬਹਿਲ ਨੇ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 2 ਅਗਸਤ ਦਿਨ ਐਤਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰਾਖੇ ਸਰਹੱਦਾਂ ਦੇ।

ਜੀ ਸਰੋਤਿਓ, ਹੁਣ ਸੁਣਦੇ ਹਾਂ ਫਿਲਮ ਬਿੱਲੋ ਦੇ ਵਿੱਚੋਂ ਆਸ਼ਾ ਭੋਂਸਲੇ ਅਤੇ ਉਹਨਾਂ ਦੇ ਸਾਥੀਆਂ ਦੁਆਰਾ ਗਾਇਆ ਗਿਆ ਗੀਤ, ਜਿਸ ਨੂੰ ਲਿਖਿਆ ਹੈ ਅਜੀਜ਼ ਕਸ਼ਮੀਰੀ ਅਤੇ ਸੰਗੀਤਬੱਧ ਕੀਤਾ ਹੈ ਸਰਦੂਲ ਕਵਾਤਰਾ ਜੀ ਨੇ।

ਜਿਸ ਰੁੱਤ ਹੋਈ ਸੀ ਚੰਬੇ ਦੀ ਕਲੀ ਫਿਲਮ ਵਿੱਚੋਂ, ਇਹ ਸੀ ਬਿੱਲੋ ਫਿਲਮ ਵਿੱਚੋਂ ਗੀਤ। ਅਤੇ ਹੁਣ ਸੁਣਦੇ ਹਾਂ ਚੰਬੇ ਦੀ ਕਲੀ ਫਿਲਮ ਵਿੱਚੋਂ ਮੁਹੰਮਦ ਰਫੀ ਅਤੇ ਸ਼ਮਸ਼ਾਦ ਬੇਗਮ ਦੀ ਆਵਾਜ਼ ਵਿੱਚ ਗੀਤ, ਜਿਸ ਨੂੰ ਲਿਖਿਆ ਹੈ ਵਰਮਾ ਮਲਿਕ ਨੇ।

ਅਤੇ ਹੁਣ ਸੁਣਦੇ ਹਾਂ ਗੀਤ ਫਿਲਮ ਮੁਟਿਆਰ ਵਿੱਚੋਂ, ਜਿਸ ਨੂੰ ਗਾਇਆ ਹੈ ਸੁਰਿੰਦਰ ਕੌਰ ਅਤੇ ਆਸ਼ਾ ਭੋਸਲੇ ਨੇ, ਸੰਗੀਤ ਦਿੱਤਾ ਹੈ ਵਿਨੋਦ ਨੇ।

FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਮਾਂ ਹੋ ਰਿਹਾ ਜੀ ਠੀਕ 10:58 ਅਤੇ ਹੁਣ ਤੋਂ ਕੁਛ ਦੇਰ ਬਾਅਦ ਯਾਨੀ ਕਿ 11 ਵਜੇ ਤੁਸੀਂ ਸੁਣੋਗੇ ਆਕਾਸ਼ਵਾਣੀ ਦਿੱਲੀ ਤੋਂ ਖਬਰਾਂ ਦਾ ਬੁਲੇਟਿਨ ਹਿੰਦੀ ਵਿੱਚ ਅਤੇ 11:05 ਤੇ ਸੁਣੋਗੇ FM ਰੇਨਵੋ ਦਿੱਲੀ ਦੇ ਪ੍ਰਸਾਰਣ ਅਤੇ ਉਸ ਤੋਂ ਬਾਅਦ ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ ਉਸ ਤੋਂ ਬਾਅਦ 12:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਛ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ FM ਰੇਨਬੋ ਦਿੱਲੀ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ 1:59 ਤੇ 33 ਸੈਕਿੰਡ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਅਮਨਦੀਪ ਕੌਰ ਵੱਲੋਂ ਪਿਆਰ ਭਰੀ ਨਮਸਕਾਰ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

ਪ੍ਰੋਗਰਾਮ ਦੀ ਵਾਚਕ ਮੈਂ ਜਾਨੀ ਗੁਰਦੀਪ ਗਿੱਲ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 1 ਅਗਸਤ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਹਾਰਾ ਲੈ।
0: ਨਾ ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
0: ਬਈ ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੀ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ।

ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 2 ਅਗਸਤ ਦਿਨ ਐਤਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰਾਖੇ ਸਰਹੱਦਾਂ ਦੇ।

0: FM band 101.1 MHz ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ 12:30:19 ਤੇ ਹੁਣ ਵੇਲਾ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ
0: ਪ੍ਰੋਗਰਾਮ ਘਰ ਪਰਿਵਾਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਅਮਨਦੀਪ ਕੌਰ ਵੱਲੋਂ ਪਿਆਰ ਭਰੀ ਨਮਸਕਾਰ। ਪ੍ਰੋਗਰਾਮ ਘਰ ਪਰਿਵਾਰ ਤਹਿਤ ਸਿਲਸਿਲਾ ਰਹੇਗਾ ਦਿਲ ਦੀਆਂ ਗੱਲਾਂ ਅਤੇ ਪ੍ਰੋਗਰਾਮ ਵਿੱਚ ਭੈਣਾਂ 0164-2240-331 ਨੰਬਰ ਡਾਇਲ ਕਰਕੇ ਸ਼ਾਮਲ ਹੋ ਸਕਦੀਆਂ ਨੇ ਅਤੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਦੀਆਂ ਨੇ। ਅਤੇ ਜਦੋਂ ਤੱਕ 0164-2240-331 ਨੰਬਰ ਡਾਇਲ ਹੁੰਦਾ ਹੈ ਅਤੇ ਸੁਣਦੇ ਹਾਂ ਉਦੋਂ ਤੱਕ ਇਹ ਗੀਤ।

0: ਜੀ 0164-22-4331 ਨੰਬਰ ਡਾਇਲ ਹੋ ਚੁੱਕਿਆ ਹੈ। ਦੇਖਦੇ ਹਾਂ ਕਿ ਅਗਲੇ ਸਰੋਤਾ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ। ਹੈਲੋ ਹੈਲੋ ਹੈਲੋ ਹੈਲੋ ਹੈਲੋ
1: ਸਤਿ ਸ਼੍ਰੀ ਅਕਾਲ ਮੈਡਮ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਸਰਜੀਤ ਬੋਲਦੀ ਹਾਂ ਮੈਡਮ।
0: ਹੈਲੋ
1: ਸਰਜੀਤ ਬੋਲਦੀ ਹਾਂ।
0: ਹੈਲੋ
1: ਹਾਂਜੀ ਮੈਡਮ, ਸਰਜੀਤ ਬੋਲਦੀ ਹਾਂ।
0: ਮੈਮ ਤੁਹਾਡੀ ਆਵਾਜ਼ ਬੜੀ ਸਲੋ ਆ ਰਹੀ ਹੈ, ਥੋੜਾ ਉੱਚੀ ਬੋਲੋਗੇ ਤੁਸੀਂ?
1: ਸਤਿ ਸ਼੍ਰੀ ਅਕਾਲ ਮੈਡਮ, ਮੈਂ ਸਰਜੀਤ ਬੋਲਦੀ ਹਾਂ।
0: ਹਾਂਜੀ ਸਰਬਜੀਤ ਜੀ, ਤੁਹਾਡਾ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਕਿੱਥੋਂ ਗੱਲ ਕਰ ਰਹੇ ਹੋ?
1: ਥੈਂਕ ਯੂ, ਬਠਿੰਡਾ ਤੋਂ ਬੋਲਦੀ ਹਾਂ ਮੈਡਮ।
0: ਠੀਕ ਹੈ ਜੀ, ਤੇ ਕੰਮ ਕਾਰ ਕੀ ਕਰਦੇ ਹੋ ਮੈਮ ਤੁਸੀਂ?
1: ਮੈਡਮ ਮੈਂ ਤਾਂ ਰਿਟਾਇਰ ਹੋ ਗਈ ਹਾਂ, ਬੇਟਾ ਵਿਆਹ ਲਿਆ।
0: ਅੱਛਾ ਜੀ,
1: ਹਾਂਜੀ ਮੈਡਮ।
0: ਤੇ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ ਕਾਫੀ ਟਾਈਮ ਤੋਂ?
1: ਹਾਂਜੀ ਮੈਡਮ, ਬਹੁਤ ਦੇਰ ਦੀ ਜਿਹੜੀ ਤੇ ਮਹੀਨਾ ਹੋ ਗਿਆ। ਉਹ ਤਿੰਨ ਭੈਣਾਂ ਆਈਆਂ ਸੀ ਨਾ, ਇੱਕ ਮਨਪ੍ਰੀਤ,
0: ਹਾਂਜੀ,
1: ਤੇ ਇੱਕ ਜਸਵਿੰਦਰ ਹੈ, ਤੇ ਇੱਕ ਵੀਰਪਾਲ ਹੈ। ਤਿੰਨੇ ਮੇਰੇ ਨਾਮ ਹੀ ਸੀ ਸਾਡੇ। ਮੇਰੀ ਭੈਣ ਦਾ ਨਾਮ ਵੀਰਪਾਲ ਹੈ,
0: ਹਾਂਜੀ ਹਾਂਜੀ,
1: ਬੇਟੀ ਦਾ ਨਾਮ ਮਨਪ੍ਰੀਤ ਹੈ, ਤੇ ਮੇਰੀ ਭਰਜਾਈ ਦਾ ਨਾਮ ਜਸਵਿੰਦਰ ਹੈ।
0: ਅੱਛਾ, ਉਹ ਵੀ ਰੇਡੀਓ ਨਾਲ ਜੁੜੇ ਹੋਏ ਨੇ?
1: ਨਹੀਂ ਮੈਡਮ, ਜੁੜੇ ਨਹੀਂ ਹੈ। ਮੈਡਮ ਨੇ ਨਾਮ ਸੁਣੇ ਸੀ, ਮੈਂ ਉਦੋਂ ਦੀ ਤਰ੍ਹਾਂ ਕਰੀ ਜਾਂਦੀ ਹਾਂ, ਮੈਂ ਮੈਡਮ ਨਾਲ ਗੱਲ ਕਰਾਂ।
0: ਅੱਛਾ, ਠੀਕ ਹੈ ਜੀ, ਠੀਕ ਹੈ ਜੀ। ਤੇ ਮੈਮ ਅੱਜ ਗੀਤ ਕਿਹੜਾ ਸੁਣੋਗੇ ਤੁਸੀਂ?
1: ਮੈਡਮ ਜਿਹੜਾ ਤੁਹਾਡਾ ਦਿਲ ਕਰਦਾ ਉਹੀ ਸੁਣਾ ਦਿਓ। ਮੈਂ ਤਾਂ ਆਖਿਆ ਸੀ ਦੇਣਗੇ ਤੇ ਸ਼ਰਾਬ ਦੋ ਦੂਜੇ, ਮੈਡਮ ਕਹਿੰਦੇ ਮਿਲਦਾ ਨਹੀਂ ਉਹ।
0: ਅੱਛਾ ਦਿਲਜੀਤ

0: ਜੀ ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਹੈ ਜੀ 12:48 ਤੇ 40 ਸੈਕਿੰਡ ਤੇ ਪ੍ਰੋਗਰਾਮ ਚੱਲ ਰਿਹਾ ਹੈ ਘਰ ਪਰਿਵਾਰ ਤੇ ਸਿਲਸਿਲਾ ਹੈ ਦਿਲ ਦੀਆਂ ਗੱਲਾਂ ਤੇ ਸ਼ਾਮਿਲ ਕਰ ਲੈਂਦੇ ਹਾਂ ਪ੍ਰੋਗਰਾਮ ਵਿੱਚ ਅਗਲੇ ਸਰੋਤਾਂ ਨੂੰ ਤੇ ਸਾਂਝੀ ਕਰਦੇ ਹਾਂ ਇਹਨਾਂ ਨਾਲ ਗੱਲਬਾਤ।
1: ਹੈਲੋ
2: ਹੈਲੋ
1: ਹਾਂਜੀ ਨਮਸਕਾਰ ਜੀ।
2: ਨਮਸਕਾਰ ਜੀ।
1: ਹਾਂਜੀ ਮੈਮ ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਮੈਂ ਰਾਣੀ ਕੌਰ ਬੋਲਦੀ ਹਾਂ ਧੂਰਕੋਟ ਤੋਂ ਬੋਲਦੀ ਹਾਂ
1: ਜੀ। ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਮੈਮ ਕੰਮ ਕਾਰ ਕੀ ਕਰਦੇ ਹੋ ਤੁਸੀਂ?
2: ਅਸੀਂ ਘਰ ਦਾ ਕੰਮ ਹੀ ਕਰਦੇ ਜੀ।
1: ਠੀਕ ਹੈ ਜੀ, ਮਤਲਬ ਘਰ ਦੇ ਕੰਮਾਂ 'ਚ ਹੀ ਵਿਅਸਤ ਰਹਿੰਦੇ ਹੋ ਤੁਸੀਂ ਤੇ ਨਾਲ ਨਾਲ FM ਬਠਿੰਡਾ ਸੁਣਦੇ ਹੋ?
2: ਹਾਂਜੀ
1: ਜੀ। ਤੇ ਅੱਜ ਗੀਤ ਕਿਹੜਾ ਸੁਣੋਗੇ ਮੈਮ?
2: ਅਜੇ ਰਾਜਵੀਰ ਜੈਨ ਦੇ ਸੁਣਾ ਦੇ ਜੀ।
1: ਠੀਕ ਹੈ ਜੀ।
2: ਮੇਰਾ ਫੋਨ ਲੱਗਾ ਸੀ ਤੇ ਅੱਗੇ ਨਾ ਤੁਸੀਂ ਗੱਲ ਕਰਕੇ ਤੇ ਕੱਟਤਾ ਸੀਗਾ।
1: ਅੱਜ ਮੈਮ?
2: ਨਹੀਂ ਅੱਜ ਨੀ, ਨਵਾਂ ਦਿਨ ਹੋ ਗਿਆ, ਉਹ ਤੋਂ ਬਾਅਦ ਵਿਸ਼ਾ ਬਦਲ ਗਿਆ ਤੇ ਫਿਰ ਸਾਨੂੰ ਪਤਾ ਹੀ ਨੀ ਲੱਗਿਆ ਵੀ ਕਿਹੜੇ ਦਿਨ ਲੱਗਦਾ ਫੋਨ, ਅੱਗੇ ਵੀਰਵਾਰ ਨੂੰ ਲੱਗਦਾ ਹੁੰਦਾ ਹੈ।
1: ਅੱਛਾ ਅੱਛਾ ਮੈਮ, ਕਈ ਵਾਰ ਲਾਈਨ ਵੀ ਬਿਜੀ ਚੱਲ ਰਹੀ ਹੁੰਦੀ ਹੈ ਨਾ, ਸਾਰੇ ਸਰੋਤਾ ਫਿਰ ਕਾਲ ਕਰਦੇ ਹੈਗੇ ਤੇ ਲਾਈਨ ਬਿਜੀ ਚੱਲ ਰਹੀ ਹੁੰਦੀ ਹੈ ਤਾਂ ਵੀ ਨੀ ਕਾਲ ਲੱਗਦੀ?
2: ਨਹੀਂ ਨਹੀਂ ਲੱਗ ਤਾਂ ਗਈ ਸੀ, ਚੱਕ ਵੀ ਲਿਆ ਸੀ, ਗੱਲ ਵੀ ਕੀਤੀ ਮੇਰੇ ਨਾਲ ਵੀ ਤੁਸੀਂ ਅੱਗੇ ਹੀ ਫੋਨ ਲੱਗ ਜਾਂਦਾ, ਮੈਂ ਕਿਹਾ ਵੀ ਹਾਂ ਲੱਗ ਜਾਂਦਾ।
1: ਹਾਂਜੀ ਹਾਂਜੀ।
2: ਤੇ ਤੁਸੀਂ ਅੱਜ ਫੋਨ ਕੱਟਤਾ ਵੀ ਨਵੇਂ ਸਰੋਤਿਆਂ ਦਾ ਫੋਨ ਵੀ ਗੱਲ ਕਰਾਂਗੇ, ਜੇ ਆਏ ਆ ਵੀ ਆਪਦੀ ਮਿਹਨਤ ਅਗਲਾ ਰੀਤੀ ਕਰਦਾ ਹੈ।
1: ਹਾਂਜੀ ਮਾਫੀ ਚਾਹੁੰਦੇ ਹਾਂ ਮੈਮ ਉਸ ਦੇ ਲਈ ਅਸੀਂ।
2: ਹਾਂ ਤੇ ਉਸ ਤੋਂ ਬਾਅਦ ਸਾਡਾ ਫੋਨ ਲੱਗਿਆ ਹੀ ਨਹੀਂ ਗਾ, ਉਹ ਬੇਬੇ ਨੇ ਵੀ ਗੁਰਦੇਵਪੁਰ ਨੇ ਆਖਿਆ ਸੀਗਾ, ਮੈਂ ਆਖਾ ਵੀ ਹੁਣ ਫੋਨ ਲੱਗੇ ਤਾਂ ਮੈਂ ਫੇਰ ਆਖਾ ਮਖਾ।
1: ਠੀਕ ਹੈ ਜੀ ਮੈਮ।
2: ਹਾਂ ਉਹ ਕਹਿੰਦੀ ਵੀ ਰਾਣੀ ਸੀਗੀ ਇੱਥੋਂ ਨਰਵਾਣੇ ਤੋਂ, ਉਹਦਾ ਵੀ ਫੋਨ ਕੱਟਤਾ ਸੀਗਾ ਤੁਸੀਂ।
1: ਅੱਛਾ ਅੱਛਾ।
2: ਹਾਂ
1: ਹਾਂਜੀ
2: ਤੁਹਾਡੇ
1: ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਫਰਮਾਇਸ਼ ਤੇ ਚਲਾ ਰਹੇ ਹਾਂ ਰਾਜਵੀਰ ਜਵੰਦਾ ਦਾ ਇਹ ਗੀਤ।
2: ਥੈਂਕ ਯੂ
1: ਜੀ। ਧੰਨਵਾਦ ਜੀ।
2: ਧੰਨਵਾਦ।

0: ਜੀ 0164-2240-331 ਨੰਬਰ ਡਾਇਲ ਹੋ ਚੁੱਕਿਆ ਹੈ ਅਤੇ ਲੈ ਲੈਂਦੇ ਹਾਂ ਪ੍ਰੋਗਰਾਮ ਵਿੱਚ ਅਗਲੇ ਸਰੋਤਾਂ ਨੂੰ ਅਤੇ ਸਾਂਝੀ ਕਰ ਦੇਣਾ ਇਹਨਾਂ ਨਾਲ ਗੱਲਬਾਤ।
1: ਹੈਲੋ,
2: ਹਾਂਜੀ ਸਤਿ ਸ਼੍ਰੀ ਅਕਾਲ ਮੈਮ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਮ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ?
2: ਮੈਡਮ ਪਰਮਜੀਤ ਕੌਰ ਆ, ਪਿੰਡ ਭੁੰਦੜ, ਜ਼ਿਲ੍ਹਾ ਬਠਿੰਡਾ ਜੀ।
1: ਠੀਕ ਹੈ ਜੀ, ਪਹਿਲੀ ਵਾਰ ਕੌਲ ਮਿਲਾਈ ਹੈ ਮੈਮ ਅੱਜ ਤੁਸੀਂ?
2: ਨਹੀਂ ਮੈਡਮ ਜੀ, ਮੋਦੀ ਤਾਂ ਰਹਿੰਦੀ ਹੈ ਪਰ ਹੁਣ ਬਹੁਤ ਦਿਨ ਹੋ ਗਏ ਸੀਗੇ, 20 ਦਿਨ ਹੋ ਗਏ।
1: ਅੱਛਾ ਜੀ,
2: ਨਹੀਂ ਨਹੀਂ ਹੋ ਗਿਆ ਹੋਊਗਾ ਅੱਧਾ ਮੈਂ ਤਾਂ।
1: ਅੱਛਾ ਜੀ, ਠੀਕ ਹੈ ਜੀ।
2: ਹਾਂਜੀ ਹਾਂਜੀ, ਤੇ ਵਾਰ ਅੱਜ ਲੱਗ ਗਿਆ।
1: ਠੀਕ ਹੈ ਜੀ, ਤੇ ਗੀਤ ਕਿਹੜਾ ਸੁਣੋਗੇ ਮੈਮ ਅੱਜ?
2: ਚਲੋ ਸੁਣਾ ਦੋ ਜੀ, ਮੇਰਾ ਕਲਾਕਾਰ ਮੇਰਾ ਪਸੰਦ ਦਾ ਗੀਤ ਤੁਹਾਡਾ ਹੀ ਆ, ਗੁਰਨਾਮ ਭੁੰਦੜ ਦਾ। ਚਲੋ
1: ਠੀਕ ਹੈ ਜੀ ਮੈਮ, ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੇ ਤੁਹਾਡੀ ਫਰਮਾਇਸ਼ ਤੇ ਚਲਾ ਰਹੇ ਹਾਂ ਗੁਰਨਾਮ ਭੁੱਲਰ ਦਾ ਇਹ ਗੀਤ।
2: ਠੀਕ ਹੈ ਮੈਡਮ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।

0: ਜੀ 0164-2240-331 ਨੰਬਰ ਡਾਇਲ ਕਰਕੇ ਦੇਖ ਲੈਂਦੇ ਹਾਂ ਕਿ ਅਗਲੀ ਭੈਣ ਕੌਣ ਸਾਡੇ ਨਾਲ ਜੁੜੀ ਹੈ।
1: ਹੈਲੋ,
2: ਹਾਂਜੀ ਮੈਡਮ, ਸਤਿ ਸ਼੍ਰੀ ਅਕਾਲ ਜੀ।
1: ਹੈਲੋ,
2: ਹੈਲੋ,
1: ਹਾਂਜੀ ਨਮਸਕਾਰ ਜੀ।
2: ਹਾਂਜੀ ਨਮਸਕਾਰ ਮੈਡਮ।
1: ਹਾਂਜੀ ਮੈਮ, ਕੌਣ
2: ਪਰਮਜੀਤ
1: ਤੇ
2: ਬੋਲਦੀ,
1: ਕਿੱਥੋਂ ਗੱਲ ਕਰ ਰਹੇ ਹੋ?
2: ਪਰਮਜੀਤ ਬੋਲਦੀ ਮੈਡਮ, ਬਠਿੰਡਾ ਤੋਂ।
1: ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ
2: ਸ਼ੁਕਰੀਆ
1: ਮੈਮ,
2: ਮੈਡਮ।
1: ਹਾਂਜੀ ਤੇ ਮੈਮ ਕੰਮ ਕਾਰ ਕੀ ਕਰਦੇ ਹੋ ਤੁਸੀਂ?
2: ਮੈਡਮ ਮੈਂ ਰਿਟਾਇਰ ਹੋਈ ਹਾਂ, ਮੈਂ ਤਾਂ
1: ਠੀਕ ਹੈ ਜੀ।
2: ਪੈਸ਼ਨ ਨਾਲ ਜੁੜੇ ਹੋਏ ਹਾਂ ਜੀ,
1: ਅੱਛਾ
2: ਘਰ
1: ਜੀ,
2: ਦੇ ਕੰਮ ਕਰ ਲੈਂਦੇ ਆ,
1: ਠੀਕ ਹੈ ਜੀ।
2: ਰੇਡੀਓ ਸੁਣੀ ਜਾਂਦੇ, ਸੁਬਹ ਲਾ
1: ਨਾਲ
2: ਲੈਂਦੇ ਆ
1: ਨਾਲ
2: ਕੰਮ
1: ਤੁਸੀਂ
2: ਤਾਂ।
1: ਐਫਐਮ ਸੁਣਦੇ ਹੋ ਤੇ ਨਾਲ ਨਾਲ ਘਰ ਦੇ ਕੰਮ ਕਾਰ ਕਰਦੇ ਹੋ?
2: ਹਾਂਜੀ ਹਾਂਜੀ ਹਾਂ,
1: ਠੀਕ
2: ਸਾਰਾ
1: ਹੈ
2: ਦਿਨ
1: ਜੀ।
2: ਟਾਈਮ ਵਧੀਆ ਪਾਸ ਹੋਈ ਜਾਂਦਾ।
1: ਹਾਂਜੀ ਹਾਂਜੀ, ਬਹੁਤ ਵਧੀਆ ਜੀ। ਤੇ ਗੀਤ ਕਿਹੜਾ ਸੁਣੋਗੇ ਮੈਮ?
2: ਗੀਤ ਅਮਰਿੰਦਰ ਗਿੱਲ ਦਾ ਸੁਣਾ ਦਿਓ, ਕੋਈ ਵੀ ਤੁਸੀਂ ਆਪਣੀ
1: ਜੀ
2: ਪਸੰਦ ਦਾ ਸੁਣਾ ਦਿਓ।
1: ਠੀਕ ਹੈ ਜੀ, ਤੇ
2: ਹਾਂਜੀ
1: ਤੁਹਾਡੀ ਫਰਮਾਇਸ਼ ਤੇ ਸੁਣਾ ਰਹੇ ਹਾਂ ਅਮਰਿੰਦਰ ਗਿੱਲ ਦਾ ਇਹ ਗੀਤ। ਤੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਮੈਮ ਬਹੁਤ ਬਹੁਤ ਸ਼ੁਕਰੀਆ।
2: ਓਕੇ ਜੀ, ਥੈਂਕ ਯੂ ਮੈਡਮ।
1: ਠੀਕ ਹੈ ਜੀ, ਧੰਨਵਾਦ ਜੀ।
2: ਧੰਨ

0: ਤੇ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ, ਤੇ ਮੈਨੂੰ ਅਮਨਦੀਪ ਕੌਰ ਨੂੰ ਦਿਓ ਪ੍ਰੋਗਰਾਮ ਸਮਾਪਤ ਕਰਨ ਦੀ ਆਗਿਆ। ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ।
0: FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ 1:09:08 ਤੇ ਹੁਣ ਤੋਂ ਥੋੜੀ ਦੇਰ ਬਾਅਦ ਮਤਲਬ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਉਹਨਾਂ ਦੱਸਿਆ ਕਿ ਇਸ ਰੈਕਟ ਵਿੱਚ ਹੁਣ ਤੱਕ 13 ਹੈਂਡਲਰਾਂ ਦੀ ਪਛਾਣ ਹੋਈ ਹੈ, ਜਿਨ੍ਹਾਂ ਵਿੱਚੋਂ 8 ਹਰਿਆਣਾ ਤੇ ਰਾਜਸਥਾਨ ਦੇ, ਜਦਕਿ 5 ਵਿਅਕਤੀ ਪੰਜਾਬ ਦੇ ਨੇ। ਹੁਸ਼ਿਆਰਪੁਰ ਫਗਵਾੜਾ ਸੜਕ ਤੇ ਬੀਤੇ ਦਿਨੀ ਡੇਵੀਡਾ ਹਰਾਣਾ ਪਿੰਡ ਦੇ ਨੇੜੇ ਇੱਕ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ ਤੇ ਉਹਨਾਂ ਦੀ 1.5 ਸਾਲ ਦੀ ਧੀ ਜ਼ਖਮੀ ਹੋ ਗਈ। ਹੁਸ਼ਿਆਰਪੁਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸ਼ੌਕਤ, ਉਸਦੀ ਪਤਨੀ ਸ਼ਾਮਾ ਤੇ 4 ਸਾਲ ਦੇ ਪੁੱਤਰ ਰਿਹਾਨ ਵਜੋਂ ਹੋਈ ਹੈ। ਇਹ ਸਾਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਦੇ ਰਹਿਣ ਵਾਲੇ ਨੇ। ਮੀਟਿਆਣਾ ਦੇ SHO ਇੰਸਪੈਕਟਰ ਰਜਿੰਦਰ ਸਿੰਘ ਨੇ ਕਿਹਾ ਕਿ ਹਾਦਸਾ ਕਰੀਬ ਸਵੇਰੇ 3 ਵਜੇ ਵਾਪਰਿਆ, ਜਦ ਮੋਟਰਸਾਈਕਲ ਤੇ ਜਾ ਰਹੇ ਪਰਿਵਾਰ ਨੂੰ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਬੱਚੇ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ ਤੇ ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ 'ਚ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਇਧਰ ਅੱਜ ਜਲੰਧਰ ਸਮੇਤ ਹੋਰਨਾਂ ਕਈ ਥਾਵਾਂ ਤੇ ਮੀਂਹ ਵੀ ਪਿਆ। ਭਾਰਤ ਨੇ ਕੱਲ੍ਹ ਗਲਾਸਗੋ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 'ਚ ਇੱਕ ਹੋਰ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਦਿਖਾਈ। ਅਸਮਿਤਾ ਡੇ ਤੇ ਹਰ ਸਿੰਘ ਨੇ ਜੂਡੋ ਵਿੱਚ ਭਾਰਤ ਦੇ ਪਹਿਲੇ ਰਾਸ਼ਟਰਮੰਡਲ ਖੇਡਾਂ ਦੇ ਸੋਨੇ ਦੇ ਤਮਗੇ ਜਿੱਤ ਕੇ ਇਤਿਹਾਸ ਰਚ ਦਿੱਤਾ। ਉਧਰ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਮਰਦਾਂ ਦੇ ਨੇਜਾ ਸੁੱਟਣ ਦੇ ਮੁਕਾਬਲੇ 'ਚ 85.83 ਮੀਟਰ ਦੇ ਸੀਜ਼ਨ ਦੇ ਬਿਹਤਰੀਨ ਥਰੋ ਨਾਲ ਚਾਂਦੀ ਦਾ ਤਮਗਾ ਤੇ ਭਾਰਤ ਦੇ ਹੀ ਯਸ਼ਵੀਰ ਸਿੰਘ ਨੇ ਆਪਣੀ ਆਖਰੀ ਕੋਸ਼ਿਸ਼ ਵਿੱਚ 85.41 ਮੀਟਰ ਤੇ ਨੇਜਾ ਸੁੱਟ ਕੇ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 121.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਮਾਂ ਹੋ ਰਿਹਾ ਜੀ ਠੀਕ 1:15 ਅਤੇ 44 ਸੈਕਿੰਡ, ਅਤੇ ਹੁਣ ਵੇਲਾ ਹੋ ਰਿਹਾ ਜੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ।

ਬਿਹਤਰ ਖਿਆਲਾਂ ਵਾਲੇ ਰੱਖੀ ਦੋਸਤ ਤੂੰ ਹਮਖਿਆਲੀ ਨਾਲੋਂ, ਧੁੱਪ ਨੂੰ ਦਈ ਤਵੱਜੋ ਜ਼ਿਆਦਾ ਸ਼ਾਮਾਂ ਵਾਲੀ ਲਾਲੀ ਨਾਲੋਂ। ਦੋਸਤੋ, ਇਸ ਸ਼ੇਅਰ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਾਰੇ ਹੀ ਜਿੰਨੇ ਸਰੋਤੇ ਸਾਡੇ ਨਾਲ ਸਾਨੂੰ ਸੁਣ ਰਹੇ ਨੇ, ਸਾਡੇ ਨਾਲ ਜੁੜ ਰਹੇ ਨੇ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਅਤੇ ਆਓ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਅਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਅੰਮ੍ਰਿਤ। ਅਤੇ ਅੱਜ ਦੇ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਪਿਆਰੇ ਜਿਹੇ ਗੀਤ ਨਾਲ। ਅਤੇ ਉਹਨੇ ਤੁਸੀਂ ਸਾਡਾ ਫੋਨ ਨੰਬਰ ਡਾਇਲ ਕਰ ਸਕਦੇ ਹੋ 0164-2240-331। ਅਤੇ ਮੈਨੂੰ ਇੰਤਜ਼ਾਰ ਹੈ, ਤੁਸੀਂ ਆਪਣਾ ਫੋਨ ਕੱਢ ਕੇ ਡਾਇਲ ਕਰੋ ਅਤੇ ਇੱਧਰੋਂ ਮੈਂ ਗਾਣਾ ਪਲੇ ਕਰਨ ਲੱਗਿਆ ਜੀ। ਅਤੇ ਸੁਣਦੇ ਹਾਂ ਗੀਤ।

0: ਜੀ ਸਰੋਤਿਓ, ਗੱਲ ਕਰਦੇ ਆ ਉਹਨਾਂ ਨਾਲ।
1: ਹੈਲੋ
2: ਹੈਲੋ
1: ਹੈਲੋ
2: ਹੈਲੋ ਹੈਲੋ
1: ਹੈਲੋ, ਆਵਾਜ਼ ਨਹੀਂ ਆ ਰਹੀ ਜੀ। ਹੈਲੋ,
2: ਤੁਹਾਡੀ ਰੇਡੀਓ ਤੇ ਆਵਾਜ਼ ਆਈ ਹੈ ਜੀ। ਹੈਲੋ,
1: ਹਾਂਜੀ ਹਾਂਜੀ ਹਾਂਜੀ, ਆ ਰਹੀ ਹੈ ਜੀ ਆਵਾਜ਼?
2: ਹਾਂਜੀ ਹਾਂ,
1: ਹੈਲੋ,
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ
2: ਮੈਂ
1: ਸਵਾਗਤ ਹੈ ਜੀ ਤੁਹਾਡਾ।
2: ਧੰਨਵਾਦ ਜੀ। ਮੈਂ ਪ੍ਰੀਤਮ ਸਿੰਘ, ਪਿੰਡ ਚੀਮਾ, ਜ਼ਿਲ੍ਹਾ ਸੰਗਰੂਰ ਤੋਂ ਬੋਲਦਾ ਜੀ।
1: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਮੰਚ ਦੇ ਉੱਪਰ, ਤੇ ਅੱਜ ਤੁਹਾਡਾ ਫੋਨ ਲੱਗਿਆ। ਕਿਵੇਂ ਦਾ ਮਹਿਸੂਸ ਹੋ ਰਿਹਾ ਹੈ?
2: ਬਹੁਤ ਵਧੀਆ ਜੀ, 6-7 ਮਹੀਨਾ ਮੈਂ ਤੋਂ ਲੱਗਿਆ ਜੀ।
1: ਅੱਛਾ ਜੀ, ਕਿੱਥੋਂ ਬੋਲ ਰਹੇ ਹੋ? ਸੰਗਰੂਰ ਤੋਂ ਬੋਲ ਰਹੇ ਹੋ ਜੀ?
2: ਸੰਗਰੂਰ ਪਿੰਡ, ਹਾਂ, ਜ਼ਿਲ੍ਹਾ ਸੰਗਰੂਰ, ਪਿੰਡ ਚੀਮਾ ਜੀ।
1: ਠੀਕ ਹੈ ਜੀ, ਤੇ ਹੋਰ ਜ਼ਿੰਦਗੀ ਕਿਵੇਂ ਲੰਘ ਰਹੀ ਹੈ?
2: ਠੀਕ ਹੈ ਜੀ, ਵਧੀਆ ਲੰਘ ਰਹੀ ਹੈ।
1: ਖੁਸ਼ ਹੋ?
2: ਹਾਂ ਜੀ, ਜਮਾ।
1: ਬਹੁਤ ਵਧੀਆ ਜੀ, ਚਲੋ ਮਾਲਕ ਇਦਾਂ ਹੀ ਸਭ ਨੂੰ ਖੁਸ਼ ਰੱਖੇ।
2: ਹਾਂ ਜੀ,
1: ਤੇ
2: ਹਾਂ।
1: ਹੋਰ

0: ਕਾਰ ਕਿਵੇਂ ਚੱਲਦਾ ਹੈ? ਕੀ ਕੰਮ ਕਰਦੇ ਹੋ ਜੀ ਤੁਸੀਂ?
1: ਖੇਤੀਬਾੜੀ ਕਰਦਾ ਜੀ, ਬਹੁਤ ਵਧੀਆ ਚੱਲਦਾ।
0: ਅੱਛਾ ਜੀ, ਮੀਂਹ ਮੂੰਹ ਦਾ ਕੀ ਕੀ ਅਸਾਰ ਹੈ ਫਿਰ? ਕੀ ਕਹਿੰਦਾ ਜੀ ਮੀਂਹ, ਰੱਬ ਕੀ ਕਹਿੰਦਾ?
1: ਮੀਂਹ ਤਾਂ ਨੀ ਪਿਆ ਜੀ, ਹੁਣ ਠੰਡ ਦਾ 7-8 ਦਿਨ ਹੋ ਗਏ ਰੱਖੀ ਹੈ, ਕਿਤੇ ਬੱਦਲਬਾਜ਼ੀ ਕਰ ਲਵਾਂ ਮੈਂ।
0: ਅੱਛਾ ਜੀ,
1: ਹਵਾ ਵਧੀਆ ਚੱਲਦੀ ਹੈ।
0: ਉਹ ਵੈਸੇ ਮੀਂਹ ਪੈ ਜਾਂਦਾ ਤਾਂ ਚੰਗੀ ਗੱਲ ਸੀ, ਹੈਨਾ?
1: ਹਾਂ ਜੀ ਹਾਂ, ਫਿਰ ਤਾਂ ਕੀ ਆਉਂਦਾ ਸੀ।
0: ਹਾਂਜੀ, ਤੇ ਅੱਜ ਫਿਰ ਕਿਹੜਾ ਗਾਣਾ ਸੁਣੋਗੇ ਤੁਸੀਂ?
1: ਲਤਾ ਮੰਗੇਸ਼ਕਰ ਦਾ ਸੁਣਾ ਦਿਓ ਜੀ, ਮੇਰੇ ਹੱਥੋਂ ਨੌ ਨੌ ਚੂੜੀਆਂ ਜੀ।
0: ਅੱਛਾ ਜੀ, ਠੀਕ ਹੈ ਜੀ, ਤੁਹਾਡਾ ਗਾਣਾ ਸੁਣਾਉਣੇ ਆ ਜੀ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ। ਤੇ ਤੁਹਾਡਾ
1: ਠੀਕ ਹੈ ਜੀ,
0: ਸੌਂਗ ਹੈ
1: ਤੁਹਾਡਾ ਵੀ
0: ਜਿਹੜਾ,
1: ਧੰਨਵਾਦ ਜੀ।
0: ਹਾਂਜੀ, ਤੁਹਾਡਾ ਗੀਤ ਹੈ ਜਿਹੜਾ ਉਹ ਤੁਹਾਡੇ ਰੇਡੀਓ ਸੈੱਟ ਤੇ ਹਾਜ਼ਰ ਹੈ ਜੀ।
1: ਠੀਕ ਹੈ।

0: जी सरोतियो, 0164-22-40-331 नंबर डायल हो चुके हैं ते साडे नाल एक श्रोता जुड़ चुके ने। आओ उन्हां नाल गलबात करदे आ।
1: हेलो।
2: हेलो भाई जी, सत श्री अकाल।
1: सत श्री अकाल, नमस्कार, बहुत बहुत स्वागत है जी तुहाडा साडे इस FM
2: ਤੁਹਾਡਾ
1: ਬਠਿੰਡਾ
2: ਵੀ
1: ਦੇ ਉੱਪਰ।
2: ਸਵਾਗਤ
1: ਹਾਂਜੀ,
2: ਜੀ।
1: ਤੇ
2: ਹਾਂਜੀ ਹਾਂਜੀ,
1: ਕੀ ਨਾਮ ਹੈ ਜੀ,
2: ਜ਼ਿਲ੍ਹਾ,
1: ਕਿੱਥੋਂ ਬੋਲ ਰਹੇ ਹੋ ਜੀ?
2: ਹਾਂਜੀ, ਜ਼ਿਲ੍ਹਾ ਬਰਨਾਲਾ, ਪਿੰਡ ਢਿੱਲਵਾਂ ਤੋਂ ਸੁਖਦੀਪ ਸਿੰਘ ਗਿੱਲ ਬੋਲੇ, ਨਾਲ ਮੇਰਾ ਭਤੀਜਾ ਜਗਪ੍ਰੀਤ ਸਿੰਘ ਕਹਿੰਦਾ।
1: ਠੀਕ ਹੈ ਜੀ, ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਇਸ ਮੰਚ ਦੇ ਉੱਪਰ।
2: ਹਾਂਜੀ, ਤੁਹਾਡਾ ਵੀ ਸਵਾਗਤ ਜੀ ਸਾਡੇ ਪਿੰਡ ਢਿੱਲਵਾਂ ਦੇ ਵਿੱਚ।
1: ਹਾਂਜੀ, ਤੇ ਕਿਵੇਂ ਗੁਜ਼ਰ ਰਹੀ ਹੈ ਜ਼ਿੰਦਗੀ?
2: ਜ਼ਿੰਦਗੀ ਜੀ ਬਹੁਤ ਵਧੀਆ ਚੱਲ ਰਹੀ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ।
1: ਖੁਸ਼
2: ਪਰੇਸ਼ਾਨ
1: ਹੋ?
2: ਮਾੜੇ ਹੈ ਨਹੀਂ।
1: ਖੁਸ਼
2: ਹਾਂਜੀ,
1: ਹੋ?
2: ਖੁਸ਼ ਆ, ਪੂਰੇ ਜੀ ਖੁਸ਼ ਆ, ਪਰ ਜਿਹੜੀ ਪਰਮਾਤਮਾ ਨੇ ਕਰੀ ਆ ਤਾਂ ਉਹ
1: ਹਾਂ,
2: ਬਰਪਾਣਾ ਮੰਨ ਕੇ ਮੰਨਣੀ ਪੈਣੀ ਆ। ਨੇਤਰਹੀਣ ਆ ਜੀ ਮੈਂ।
1: ਅੱਛਾ ਜੀ,
2: ਹਾਂਜੀ
1: ਪਰਮਾਤਮਾ
2: ਹਾਂਜੀ
1: ਦੇਖੋ, ਖੁਸ਼ ਬੰਦਿਆਂ ਦੇ ਵਿੱਚ ਇਹ ਹੁੰਦਾ ਹੈ, ਇੱਕ ਟੈਲੈਂਟ ਹੁੰਦਾ ਹੈ,
2: ਹਾਂਜੀ
1: ਇੱਕ
2: ਹਾਂਜੀ
1: ਇੱਕ ਚੀਜ਼ ਹੁੰਦੀ ਹੈ ਕਿ ਖੁਸ਼ ਬੰਦਿਆਂ ਨੂੰ ਕਿਸੇ, ਜੇ ਕੋਈ ਖੁਸ਼ ਹੈ ਨਾ ਤੇ ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਕਿਸੇ ਬਹਾਨੇ ਦੀ ਲੋੜ ਨਹੀਂ ਹੈ। ਖੁਸ਼ ਬੰਦਾ ਅੰਦਰੋਂ ਹੀ ਖੁਸ਼ ਹੁੰਦਾ ਹੈ। ਜਿਵੇਂ
2: ਹਾਂਜੀ
1: ਆਪਾਂ
2: ਹਾਂਜੀ ਹਾਂਜੀ
1: ਹੱਸਣਾ ਤੇ ਮੁਸਕੁਰਾਉਣਾ ਫਰਕ ਹੁੰਦਾ
2: ਹਾਂਜੀ
1: ਹੈ।
2: ਹਾਂਜੀ ਹਾਂਜੀ
1: ਹੱਸਣਾ ਆਪਾਂ
2: ਹਾਂਜੀ
1: ਕਿਸੇ,
2: ਆਪਾਂ ਹੱਸਦੇ ਮੁਸਕਦੇ ਮੁਸਕਾਉਂਦੇ ਰਹਿੰਦੇ ਹਾਂ ਜੀ, ਆਪਾਂ ਤਾਂ ਬਹੁਤ ਵਧੀਆ ਖੁਸ਼ ਰਹਿੰਦੇ ਹਾਂ,
1: ਹਾਂਜੀ,
2: ਜਿਹੜੇ ਅਗਲੇ ਨੂੰ ਖੁਸ਼ ਰੱਖਦੇ ਹਾਂ ਜੀ।
1: ਮੁਸਕਰਾਉਣਾ ਚਾਹੀਦਾ ਹੈ, ਕਿਉਂਕਿ
2: ਹਾਂਜੀ
1: ਹੱਸਣਾ ਤਾਂ
2: ਹਾਂਜੀ
1: ਆਪਾਂ ਝੂਠਾ ਮੂਠ ਵੀ ਝੂਠਾ ਮੂਠਾ ਵੀ ਹੱਸ ਸਕਦੇ ਹਾਂ,
2: ਹਾਂਜੀ ਹਾਂਜੀ
1: ਕਿਸੇ ਗੱਲ
2: ਹਾਂਜੀ
1: ਤੇ
2: ਹਾਂਜੀ
1: ਹੱਸ ਸਕਦੇ ਹਾਂ, ਤੇ
2: ਹਾਂਜੀ ਹਾਂਜੀ
1: ਮੁਸਕਰਾਉਣਾ ਚਾਹੀਦਾ ਹੈ, ਜ਼ਿੰਦਗੀ ਦੇ
2: ਹਾਂਜੀ
1: ਵਿੱਚ
2: ਹਾਂਜੀ
1: ਹੱਸਦੇ ਰਹਿਣਾ ਚਾਹੀਦਾ ਹੈ। ਤੇ
2: ਹਾਂਜੀ ਹਾਂਜੀ
1: ਕਿਹੜਾ
2: ਹਾਂਜੀ
1: ਗਾਣਾ ਸੁਣੋਗੇ ਫਿਰ ਅੱਜ?
2: ਗਾਣਾ ਸੁਣਾ ਦਿਓ ਜੀ, ਪੁਰਾਣੀ ਫਿਲਮਾਂ ਨਾਗਣ,
1: ਠੀਕ ਹੈ ਜੀ, ਨਾਗਨ
2: ਉਹਦੇ ਵਿੱਚ
1: ਫਿਲਮ,
2: ਲਤਾ ਮੰਗੇਸ਼ਕਰ ਦੀ ਆਵਾਜ਼ ਆ ਗਈ,
1: ਠੀਕ
2: ਮਨ
1: ਹੈ,
2: ਡੋਲੇ ਤਨ ਡੋਲੇ, ਮਹਿਤਾ ਢਿੱਲੋਂ ਲਾਲਬਾਈ ਤੋਂ ਆ ਜੀ ਇੱਕ ਨਾਲ।
1: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਹਾਡਾ ਗਾਣਾ
2: ਸ਼ੁਕਰੀਆ
1: ਆ ਰਿਹਾ ਜੀ ਤੁਹਾਡੇ ਰੇਡੀਓ ਸਿਹਤ
2: ਭਾਈ ਜੀ, ਸ਼ੁਕਰੀਆ, ਧੰਨਵਾਦ
1: ਬਹੁਤ ਬਹੁਤ
2: ਧੰਨਵਾਦ,
1: ਧੰਨਵਾਦ,
2: ਬਹੁਤ ਬਹੁਤ ਸ਼ੁਕਰੀਆ।

0: ਜੀ ਸਰੋਤਿਓ, ਸਾਡੇ ਨਾਲ ਇੱਕ ਹੋਰ ਸਰੋਤਾ ਜੁੜ ਚੁੱਕੇ ਨੇ, ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ
1: ਹੈਲੋ ਹੈਲੋ ਸਰ ਜੀ, ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਨਮਸਕਾਰ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਕੀ ਨਾਮ ਹੈ,
1: ਧੰਨਵਾਦ ਜੀ।
0: ਕਿੱਥੋਂ ਬੋਲ ਰਹੇ ਹੋ ਜੀ?
1: ਮੈਂ ਜੀ ਪਿੰਡ ਮੌੜ ਖੁਰਦ, ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮਿੱਠੂ ਬੋਲਦਾ ਸਰ ਜੀ।
0: ਅੱਛਾ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਪਿਛਲੀ ਵਾਰ ਵੀ ਤੁਹਾਡਾ ਫੋਨ ਲੱਗਿਆ ਸੀ, ਹੈ ਨਾ?
1: ਹਾਂ ਜੀ ਸਰ ਜੀ, ਪਹਿਲਾਂ ਮੈਨੂੰ ਇੱਕ ਮਿੰਟ ਜੀ, ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ ਜੀ। ਤੁਹਾਡੇ ਪ੍ਰੋਗਰਾਮ ਜਿਹੜੇ ਨਵੀਆਂ ਭੈਣਾਂ ਵੀਰ ਤੁਸੀਂ ਬੱਚੇ ਆਏ ਜੀ, ਕਿਆ ਬਾਤ ਹੈ ਜੀ! ਬਾਬਾ ਲਾਲ ਚੜ੍ਹਦੀ ਵਾਜ ਰੱਖੇ ਜੀ, ਤਰੱਕੀਆਂ ਬਖਸ਼ੇ ਜੀ ਤੁਸੀਂ।
0: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
1: ਬਹੁਤ ਸੋਹਣੇ ਪ੍ਰੋਗਰਾਮ ਕਰਦੇ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮੱਟੂ ਵਾਲੀ ਮੌੜ ਵੱਲੋਂ ਜੀ।
0: ਬਹੁਤ ਬਹੁਤ ਧੰਨਵਾਦ ਜੀ। ਇਸੇ ਤਰ੍ਹਾਂ ਸਭ ਦੀਆਂ ਅਸੀਸਾਂ ਸਾਡੇ ਨਾਲ ਹੈ, ਤਾਂ ਅਸੀਂ ਫਿਰ ਹੋਰ ਤਰੱਕੀ ਕਰਾਂਗੇ, ਹੋਰ ਚੰਗੇ ਤਰੀਕੇ ਨਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ, ਹੋਰ ਵਧੀਆ ਤਰੀਕੇ ਨਾਲ ਪ੍ਰੋਗਰਾਮ ਕਰਾਂਗੇ। ਹੋਰ
1: ਹਾਂ ਜੀ,
0: ਸੁਣਾਓ।
1: ਮੈਂ ਡਿਊਟੀ ਨੂੰ ਡਿਊਟੀ ਸਮਝੋ,
0: ਹਾਂ
1: ਡਿਊਟੀ
0: ਜੀ,
1: ਟੂ ਡਿਊਟੀ।
0: ਹਾਂ ਜੀ, ਕਿਵੇਂ ਜ਼ਿੰਦਗੀ ਬੀਤ ਰਹੀ ਹੈ?
1: ਜ਼ਿੰਦਗੀ ਬਹੁਤ ਵਧੀਆ ਬੀਤ ਰਹੀ ਹੈ ਜੀ, ਵਧੀਆ ਜੀ, ਬਾਬੇ ਨਾਨਕ ਦੀ ਕਿਰਪਾ ਜੀ, ਹਰ ਵਕਤ ਤੁਸੀਂ ਨਹੀਂ ਜਾ ਪਾਏ ਜੀ ਬਾਬੇ ਨਾਨਕ ਜੀ।
0: ਕਿਆ ਬਾਤ ਹੈ, ਬਹੁਤ ਵਧੀਆ ਗੱਲ ਹੈ ਜੀ, ਤੇ ਇਦਾਂ ਹੀ ਪ੍ਰਮਾਤਮਾ ਨੂੰ ਯਾਦ
1: ਘਰ
0: ਰੱਖਿਓ।
1: ਦੇ ਵਿੱਚ, ਘਰ ਦੇ ਵਿੱਚ ਜੀ ਸੁੱਖਣਾ ਰੰਗ ਭਾਗ ਬਹੁਤ ਲੱਗਿਆ ਜੀ, ਗੁੱਡੀਆਂ ਦੋਨੇ ਯਾਦ ਰਹੀ, ਇੱਕ ਮੁੰਡਾ ਆਰਮੀ ਦੇ ਵਿੱਚ, 24 ਸਾਲ ਹੋ ਗਏ ਜੀ।
0: ਬਹੁਤ ਵਧੀਆ ਗੱਲ ਹੈ ਜੀ, ਜ਼ਿੰਦਗੀ ਇਦਾਂ ਹੀ ਖੁਸ਼ ਨੁਮਾ ਰਹੇ ਤੇ ਇਦਾਂ ਹੀ ਬੀਤਦੀ ਰਹੇ, ਇਹੀ ਸਾਡੀ
1: ਹਾਂ
0: ਕਾਮਨਾ।
1: ਜੀ, ਤੁਹਾਡੇ ਤੁਹਾਡੇ ਪ੍ਰੋਗਰਾਮ ਸੁਣ ਕੇ ਤਾਂ ਹੋਰ ਵਧੀਆ ਬਣ ਜਾਂਦੇ ਜੀ, ਤੁਸੀਂ ਪ੍ਰੋਗਰਾਮ ਸਾਰੇ ਭੈਣਾਂ ਵੀ ਵਧੀਆ ਪ੍ਰੋਗਰਾਮ ਕਰਦੇ ਆ। ਭੈਣ ਵਿਜੇ ਲਕਸ਼ਮੀ ਜੀ ਆਉਂਦੇ ਆ ਜੀ, ਪੈਗਾਮ ਦੇ ਬੱਟ ਉਹ ਕੱਢ ਦਿੰਦੇ ਆ ਜੀ, ਸ਼ਰਮਾ ਜੀ ਆਉਂਦੇ ਆ, ਸੁਖੋਜ ਭੈਣ, ਖੁਸ਼ਪ੍ਰੀਤ ਜੀ, ਸਾਰੇ ਹੀ ਪ੍ਰੋਡਕਟ ਬਹੁਤ ਵਧੀਆ ਜੀ ਤੁਹਾਡੇ।
0: ਅੱਛਾ ਜੀ,
1: ਹਾਂ ਜੀ,
0: ਬਹੁਤ
1: ਆਨੰਦ ਆ ਜਾਂਦਾ ਜੀ ਤੁਹਾਡੇ ਪ੍ਰੋਗਰਾਮ ਸੁਣ ਕੇ, ਕਿਆ ਬਾਤ ਹੈ ਜੀ!
0: ਠੀਕ
1: ਭੈਣ
0: ਹੈ।
1: ਅਰੋੜਾ ਜੀ, ਨਵੇਂ ਅਰੋੜਾ ਜੀ ਆਏ ਆ, ਕਾਂਗਸਾ ਜੀ, ਉਹ ਬੱਟ ਕੱਢ ਦਿੰਦੇ ਆ ਜੀ।
0: ਅੱਛਾ ਜੀ,
1: ਹਾਂ
0: ਬਹੁਤ
1: ਜੀ,
0: ਬਹੁਤ ਧੰਨਵਾਦ ਹੈ ਜੀ ਤੁਹਾਡਾ, ਤੁਸੀਂ ਇੰਨੀਆਂ ਅਸੀਸਾਂ ਦਿੰਦੇ ਹੋ ਸਾਨੂੰ। ਤੇ ਅੱਜ ਫਿਰ ਕਿਹੜਾ ਗਾਣਾ ਸੁਣੋਗੇ ਆ ਫਿਰ ਅੱਜ?
1: ਗੀਤ ਜੀ ਪੁਰਾਣੀ ਫਿਲਮ ਆ ਜੀ, 1971 ਦੀ ਬਣੀ ਆ ਜੀ, ਜਨਮ ਜਨਮ ਕੇ ਫੇਰੇ ਜੀ।
0: ਠੀਕ ਹੈ ਜੀ,
1: ਹਾਂ, ਉਹਦੇ ਵਿੱਚ ਮੁਕੇਸ਼ ਜੀ ਨੇ ਗਾਇਆ ਜੀ, ਜਰਾ ਸਾਹਮਣੇ ਤੂੰ ਆ ਚੱਲੀ ਆ, ਇਹ ਸੁਣਾਵੇ ਸਰ ਜੀ।
0: ਠੀਕ ਹੈ ਜੀ, ਤੁਹਾਡਾ ਗਾਣਾ ਜਿਹੜਾ ਤੁਹਾਡੀ ਰੇਡੀਓ ਸੈੱਟ ਤੇ ਪਹੁੰਚ ਰਿਹਾ ਜੀ, ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
1: ਧੰਨਵਾਦ ਜੀ,
0: ਹਾਂ,
1: ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਬਾਬਾ ਲਾਲ ਗੁਰੂ ਚੜ੍ਹਦੀ ਕਲਾ ਰੱਖੇ ਜੀ,
0: ਧੰਨਵਾਦ ਜੀ, ਧੰਨਵਾਦ,
1: ਸਤਿ ਸ਼੍ਰੀ ਅਕਾਲ ਸਰ ਜੀ, ਸਤਿ ਸ਼੍ਰੀ ਅਕਾਲ ਜੀ।

ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 2 ਅਗਸਤ ਦਿਨ ਐਤਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰਾਖੇ ਸਰਹੱਦਾਂ ਦੇ।

0: ਪਿਆਰੇ ਸਰੋਤਿਓ, ਸਾਡੇ ਨਾਲ ਇੱਕ ਹੋਰ ਸਰੋਤਾ ਜੁੜ ਚੁੱਕੇ ਨੇ 0164-2240-331 ਨੰਬਰ ਡਾਇਲ ਕਰਕੇ ਤੁਸੀਂ ਵੀ ਜੁੜ ਸਕਦੇ ਹੋ। ਅਤੇ ਹੁਣ ਆਪਾਂ ਕਰਦੇ ਹਾਂ ਜਿਹੜੇ ਸਾਡੇ ਸਰੋਤਾ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਗੱਲਬਾਤ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।

0: ਸਤਿ ਸ੍ਰੀ ਅਕਾਲ ਜੀ, ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਕਿੱਥੋਂ ਗੱਲ ਕਰ ਰਹੇ ਹੋ, ਕੀ ਨਾਮ ਹੈ ਜੀ?
1: ਮੈਂ ਹਰਦੀਪ ਸਿੰਘ ਬੋਲ ਰਿਹਾ ਜੀ, ਟੇਲਰ ਮਾਸਟਰ ਪਿੰਡ ਜਿਉਂਦ, ਜ਼ਿਲ੍ਹਾ ਬਠਿੰਡਾ ਤੋਂ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ,
1: ਥੈਂਕ ਯੂ ਜੀ।
0: ਹਾਂਜੀ, ਆਕਾਸ਼ਵਾਣੀ FM ਬਠਿੰਡਾ ਤੇ। ਤੇ ਹੋਰ ਕੀ ਹਾਲ ਨੇ, ਕਿਵੇਂ ਚੱਲ ਰਹੀ ਹੈ ਜ਼ਿੰਦਗੀ?
1: ਬਸ ਵਧੀਆ ਚੱਲਦੀ ਹੈ ਜੀ, ਜ਼ਿੰਦਗੀ ਵਧੀਆ ਆਨੰਦ ਮਾਣੀ ਜਾਂਦੇ ਜ਼ਿੰਦਗੀ ਦਾ।
0: ਠੀਕ ਹੈ ਜੀ, ਬਹੁਤ ਬਹੁਤ ਚੰਗੀ ਗੱਲ ਹੈ ਇਹ।
1: ਹਾਂਜੀ,
0: ਹਾਂਜੀ, ਤੇ ਅੱਜ ਫਿਰ ਕਿਹੜਾ ਗਾਣਾ ਸੁਣੋਗੇ?
1: ਮੈਂ ਖੁਦਾ ਗਵਾਹ ਫਿਲਮ ਦਾ ਗਾਣਾ ਸੁਣਨਾ ਜੀ, ਤੂੰ ਮੁਝੇ ਕਬੂਲ।
0: ਠੀਕ ਹੈ ਜੀ, ਤੁਹਾਡਾ ਗਾਣਾ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਆਕਾਸ਼ਵਾਣੀ FM ਬਠਿੰਡਾ ਨਾਲ ਜੁੜਨ ਲਈ।
1: ਥੈਂਕ ਯੂ ਜੀ ਸਰ।
0: ਜੀ ਸਰੋਤਿਓ, ਸੁਣਦੇ ਹਾਂ ਇਹਨਾਂ ਦੀ ਪਸੰਦ ਦਾ ਗੀਤ।

0: ਜੀ ਸਰੋਤੋ, ਜਿੰਨਾ ਟਾਈਮ ਤੁਸੀਂ ਗੀਤ ਸੁਣਿਆ ਉਨੇ ਟਾਈਮ ਦੇ ਵਿੱਚ ਸਾਡੇ ਨਾਲ ਇੱਕ ਹੋਰ ਸਰੋਤਾ ਜੁੜ ਚੁੱਕੇ ਨੇ। ਅੱਜ ਉਹਨਾਂ ਨਾਲ ਗੱਲ ਕਰਦੇ ਹਾਂ ਜੀ।
1: ਹੈਲੋ,
0: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ
0: ਹਾਂਜੀ, ਕਿੱਥੋਂ ਬੋਲ ਰਹੇ ਹੋ
1: ਜੀ।
0: ਜੀ?
1: ਹਾਂਜੀ, ਮੈਂ ਮੋਗਾ ਜ਼ਿਲ੍ਹੇ ਤੋਂ ਪਿੰਡ ਮਾਲਾ ਕਲਾਂ ਤੋਂ ਬਿੱਟੂ ਟੇਲਰ ਬੋਲਦਾ ਜੀ।
0: ਠੀਕ ਹੈ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
1: ਹਾਂਜੀ,
0: ਤੇ ਕੀ ਹਾਲ ਨੇ, ਕਿਵੇਂ ਚੱਲ ਰਹੀ ਹੈ ਜ਼ਿੰਦਗੀ? ਅੱਜ ਮੈਂ
1: ਬਹੁਤ
0: ਜ਼ਿੰਦਗੀ ਬਾਰੇ
1: ਵਧੀਆ
0: ਪੁੱਛ ਰਿਹਾ
1: ਜੀ,
0: ਸਭ ਨੂੰ।
1: ਵਧੀਆ ਜੀ, ਬਹੁਤ ਵਧੀਆ ਕੰਮ ਕਰੀ ਜਾਂਦੇ ਹਾਂ ਜੀ ਘਰੇ ਚ,
0: ਹਾਂਜੀ
1: ਤੇ
0: ਜੀ, ਬਹੁਤ ਬਹੁਤ
1: ਬਹੁਤ
0: ਵਧੀਆ
1: ਵਧੀਆ
0: ਗੱਲ
1: ਚੱਲੀ
0: ਜੀ।
1: ਆ।
0: ਤੇ
1: ਹਾਂਜੀ
0: ਜ਼ਿੰਦਗੀ ਦੇ ਵਿੱਚ ਖੁਸ਼ ਹੋ, ਮਤਲਬ
1: ਹਾਂਜੀ,
0: ਕਿ?
1: ਬਹੁਤ ਵਧੀਆ ਜੀ,
0: ਹਾਂਜੀ, ਜਿਵੇਂ ਆਪਾਂ ਅੰਦਰੋਂ ਖੁਸ਼ ਹੁੰਦੇ ਆ ਨਾ ਕਿ ਹਾਂ ਜੀ ਜ਼ਿੰਦਗੀ ਦੇ ਵਿੱਚ ਵਧੀਆ ਚੱਲ
1: ਬਿਲਕੁਲ
0: ਰਿਹਾ ਸਭ
1: ਬਿਲਕੁਲ
0: ਕੁਛ,
1: ਜੀ, ਬਹੁਤ
0: ਪਰਮਾਤਮਾ
1: ਵਧੀਆ
0: ਦਾ,
1: ਖੁਸ਼ ਆ ਜੀ,
0: ਹਾਂਜੀ, ਪਰਮਾਤਮਾ ਦਾ
1: ਪਰਮਾਤਮਾ ਦਾ
0: ਸ਼ੁਕਰਾਨਾ।
1: ਉਹਦਾ ਆਸਰਾ ਜੀ।
0: ਹਾਂਜੀ, ਚੰਗੇ ਕਰਮ ਕਰਨੇ ਚਾਹੀਦੇ ਆ,
1: ਹਾਂਜੀ
0: ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ, ਹੈ ਨਾ ਜੀ?
1: ਹਾਂਜੀ, ਬਿਲਕੁਲ ਸਹੀ ਗੱਲ ਹੈ ਜੀ।
0: ਹਾਂਜੀ, ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ
1: ਹਾਂਜੀ
0: ਆਕਾਸ਼ਵਾਣੀ FM ਬਠਿੰਡਾ ਨਾਲ ਜੁੜਨ ਲਈ। ਤੇ ਅੱਜ
1: ਹਾਂਜੀ,
0: ਕਿਹੜਾ ਗਾਣਾ ਸੁਣੋਗੇ ਫਿਰ ਅੱਜ?

0: ਇਹ ਫਿਲਮ ਜੀ ਆਇਆ ਸਾਵਨ ਜੂਨ ਕੇ ਇਹੀ ਬੋਲ ਹੈ ਗੀਤ ਦੇ, ਟਾਈਟਲ ਸੌਂਗ ਹੈ ਜੀ।
1: ਹਾਂਜੀ ਹਾਂਜੀ, ਤੁਹਾਡਾ ਗਾਣਾ
0: ਹਾਂਜੀ
1: ਜਿਹੜਾ ਉਹ ਮੈਂ ਕੰਪਿਊਟਰ ਤੇ ਕੱਢ ਲਿਆ ਗਾ ਜੀ, ਤੇ
0: ਠੀਕ ਹੈ
1: ਗਾਣਾ
0: ਜੀ,
1: ਪਹੁੰਚ ਜਾਏ
0: ਤੁਹਾਡੀ
1: ਤੁਹਾਡੇ।
0: ਪੇਸ਼ਕਾਰੀ ਬਹੁਤ ਵਧੀਆ ਜੀ।
1: ਅੱਛਾ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ,
0: ਬਹੁਤ ਮਿੱਠਾ ਬੋਲਦੇ ਆ ਜੀ ਤੁਸੀਂ।
1: ਬਹੁਤ ਬਹੁਤ ਧੰਨਵਾਦ ਜੀ। ਜਦੋਂ ਵੀ ਮੈਂ ਪੇਸ਼ਕਾਰੀ ਕਰਦਾ, ਦੇਖੋ ਮੇਰਾ ਇਹ ਦੂਜਾ ਪ੍ਰੋਗਰਾਮ ਸੀ, ਤੇ ਮੈਨੂੰ
0: ਹਾਂਜੀ
1: ਬਹੁਤ ਅਸੀਸਾਂ ਮਿਲਦੀਆਂ, ਮੈਂ ਬਹੁਤ ਬਹੁਤ ਧੰਨਵਾਦੀ ਆ ਜੀ ਜਿਹੜੇ ਵੀ ਲੋਕ
0: ਹਾਂਜੀ
1: ਪਸੰਦ ਕਰਦੇ ਆ, ਤੇ
0: ਹਾਂਜੀ
1: ਅੱਗੇ
0: ਹਾਂਜੀ,
1: ਵੀ ਮੇਰੀ ਇਹ ਸਿੱਖਣ ਦੀ ਹੈ ਜਿਹੜੀ ਉਹ ਜਾਰੀ ਆ, ਅਜੇ ਜਰਨੀ ਆ ਜਿਹੜੀ, ਇੱਕ ਸਫ਼ਰ ਆ
0: ਨਹੀਂ
1: ਜਿਹੜਾ ਜਾਰੀ
0: ਬਹੁਤ
1: ਆ।
0: ਵਧੀਆ ਜੀ, ਸਾਰੇ ਆਪਣੇ ਸੀਨੀਅਰ ਉਹਨਾਂ ਤੋਂ
1: ਹਾਂਜੀ
0: ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੂਗਾ ਜੀ।
1: ਬਹੁਤ ਜੀ, ਬਹੁਤ
0: ਮਤਲਬ
1: ਕੁਝ ਸਿੱਖਣ ਨੂੰ ਮਿਲਦਾ, ਰੋਜ਼ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ।
0: ਚਲੋ, ਜੋਰਾ ਸਾਹਿਬ, ਜਗਤਾਰ ਸ਼ਰਮਾ ਜੀ, ਸਾਰੇ
1: ਹਾਂਜੀ
0: ਸੀਨੀਅਰ
1: ਹਾਂਜੀ
0: ਬਹੁਤ
1: ਜੀ,
0: ਵਧੀਆ ਪ੍ਰੋਗਰਾਮ ਪੇਸ਼ ਕਰਦੇ।
1: ਹਾਂਜੀ, ਬਹੁਤ ਬਹੁਤ ਸਿੱਖਣ ਨੂੰ ਮਿਲਦਾ ਜੀ ਸਾਨੂੰ,
0: ਹਾਂਜੀ,
1: ਤੇ
0: ਮੈਡਮਾਂ ਵੀ ਸਾਰੀਆਂ ਪਹਿਲਾਂ ਵਾਲੀਆਂ, ਹੁਣ ਵਾਲੀਆਂ ਵੀ ਬੜੀਆਂ ਸਾਫ
1: ਹਾਂਜੀ ਹਾਂਜੀ
0: ਸੋਹਣਾ ਬੋਲਦੀਆਂ ਜੀ।
1: ਹਾਂਜੀ, ਹੌਲੀ ਹੌਲੀ ਨਾ ਜੀ, ਸਮੇਂ ਦੇ ਨਾਲ ਸਭ ਤਬਦੀਲ ਹੋਊਗਾ, ਸਭ ਚੰਗਾ
0: ਹਾਂਜੀ
1: ਹੋਊਗਾ, ਹੌਲੀ ਹੌਲੀ ਪ੍ਰੋਗਰੈਸ ਹੋਊਗੀ, ਹੌਲੀ ਹੌਲੀ ਸਭ ਨਿਖਰ ਕੇ ਆਉਣਗੇ।
0: ਹਾਂਜੀ
1: ਤੇ
0: ਹਾਂਜੀ,
1: ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ
0: ਥੈਂਕ
1: ਸਾਡੇ
0: ਯੂ ਜੀ,
1: ਸਾਡੇ ਨਾਲ ਜੁੜਨ ਲਈ, ਤੇ ਤੁਹਾਡਾ ਜਿਹੜਾ
0: ਓਕੇ
1: ਗੀਤ
0: ਥੈਂਕ
1: ਹੈ
0: ਯੂ ਜੀ,
1: ਉਹ ਤੁਹਾਡੇ ਸੈੱਟ ਤੇ ਪਹੁੰਚ ਰਿਹਾ।
0: ਓਕੇ ਜੀ, ਧੰਨਵਾਦ ਜੀ।

0: ਜੀ ਸਰੋਤਿਓ, ਸਾਡੇ ਨਾਲ ਇੱਕ ਹੋਰ ਸਰੋਤਾ ਜੁੜ ਚੁੱਕੇ ਨੇ 0164-22-40-331 ਨੰਬਰ ਡਾਇਲ ਕਰਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਹੈਲੋ, ਸਤਿ ਸ੍ਰੀ ਅਕਾਲ, ਨਮਸਕਾਰ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ। ਅੱਛਾ ਜੀ, ਬਹੁਤ ਬਹੁਤ ਸਵਾਗਤ ਹੈ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ, ਜਿਨ੍ਹਾਂ ਨੇ ਅੱਜ ਮੈਨੂੰ ਇੰਨਾ ਮਾਣ ਮਹਿਸੂਸ ਕਰਾਇਆ, ਮੈਨੂੰ ਬਹੁਤ ਅਸੀਸਾਂ ਦਿੱਤੀਆਂ। ਮੈਨੂੰ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਪ੍ਰੋਗਰਾਮ ਕਰਕੇ, ਤੇ ਏਦਾਂ ਹੀ ਸਾਰੇ ਜੁੜਦੇ ਰਹੋ। ਹਾਂਜੀ ਹਾਂਜੀ। ਤੇ ਅੱਛਾ, ਇਹ ਦੱਸੋ ਕਿ ਜ਼ਿੰਦਗੀ ਦੇ ਵਿੱਚ ਖੁਸ਼ ਹੋ ਕੇ ਨਹੀਂ ਹੋ? ਮੈਂ ਅੱਜ
1: ਖੁਸ਼ ਹੋ
0: ਕਿਆ ਬਾਤ ਹੈ ਜੀ, ਕੁਦਰਤ ਨਾਲ ਜੁੜੇ ਹੋਏ ਹੋ ਤੇ ਆਨੰਦ ਮਹਿਸੂਸ ਕਰ ਰਹੇ ਹੋ, ਬਹੁਤ ਵਧੀਆ ਗੱਲ ਹੈ ਜੀ। ਹਾਂਜੀ, ਅੱਜ ਫਿਰ ਕਿਹੜਾ ਗੀਤ ਸੁਣੋਗੇ? ਠੀਕ ਹੈ ਜੀ, ਤੁਹਾਡਾ ਜਿਹੜਾ ਗੀਤ ਹੈ ਤੁਹਾਡੇ ਰੇਡੀਓ ਸੈਟ ਤੇ ਪਹੁੰਚ ਰਿਹਾ, ਬਹੁਤ ਬਹੁਤ ਧੰਨਵਾਦ ਜੀ ਸਾਡੇ। ਠੀਕ ਹੈ, ਸਰੋਤੇ ਸੁਣਦੇ ਆ ਇਹਨਾਂ ਦੀ ਪਸੰਦ ਦਾ ਗੀਤ, ਤੇ ਤੁਸੀਂ ਵੀ ਡਾਇਲ ਕਰੋ 0164-22-40-331। ਚਲੋ ਸੁਣਦੇ ਆ ਇਹਨਾਂ ਦੀ ਪਸੰਦ ਦਾ ਗੀਤ।

0: सोच समझ के ये सौदा किया है मैंने, ओ मैंने कि मैंने प्यार किया, प्यार किया, प्यार किया है मैंने, प्यार किया, प्यार किया, प्यार किया।
1: ਸਰੋਤਿਓ ਪ੍ਰੋਗਰਾਮ ਸੰਬੰਧੀ ਜਾਣਕਾਰੀ ਸੁਣ ਲਓ। ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਤੁਸੀਂ ਸੁਣੋਗੇ ਜਾਣਕਾਰੀ ਭਰਪੂਰ ਇੱਕ ਵਿਸ਼ੇਸ਼ ਕੈਪਸੂਲ। ਇਸ ਪ੍ਰੋਗਰਾਮ ਦੇ ਵਿੱਚ ਅੱਜ ਵਿਸ਼ਵ ਫੇਫੜਿਆਂ ਸੰਬੰਧੀ ਕੈਂਸਰ ਦੇ ਵਿਰੁੱਧ ਦਿਵਸ ਦੇ ਵਿੱਚ ਉੱਤੇ ਗੱਲ ਕੀਤੀ ਜਾਵੇਗੀ। ਨਾਲ ਹੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਚੱਲ ਰਹੇ ਵੱਖ-ਵੱਖ ਕੋਰਸਾਂ ਬਾਰੇ ਦਾਖਲਿਆਂ ਸੰਬੰਧੀ ਜਾਣਕਾਰੀ ਦੇਣਗੇ ਪ੍ਰੋਫੈਸਰ ਡਾਕਟਰ ਸੁਖਜਿੰਦਰ ਸਿੰਘ। ਅਤੇ ਪੰਜਾਬੀ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਬਠਿੰਡਾ ਵਿਖੇ ਵੀ ਜੋ ਕੋਰਸਿਸ ਕਰਵਾਏ ਜਾ ਰਹੇ ਨੇ ਉਹਨਾਂ ਬਾਰੇ ਵੀ ਜਾਣਕਾਰੀ ਜਿਹੜੀ ਹੈ ਇਸ ਪ੍ਰੋਗਰਾਮ ਦੇ ਵਿੱਚ ਸਾਂਝੀ ਕੀਤੀ ਜਾਵੇਗੀ। ਪ੍ਰੋਗਰਾਮ ਦੀ ਮੇਜ਼ਬਾਨੀ ਕਰਨਗੇ ਨਿਤਿਸ਼ ਮਾਫ ਕਰਨਾ ਨਿਸ਼ਾਂਤ ਕੁਮਾਰ।

ਅਤੇ ਇਸ ਦੇ ਨਾਲ ਹੀ ਮੈਨੂੰ ਅੰਮ੍ਰਿਤ ਨੂੰ ਦਿਓ ਪ੍ਰੋਗਰਾਮ ਸਮਾਪਤ ਕਰਨ ਦੀ ਆਗਿਆ। ਧੰਨਵਾਦ। FM ਬੈਂਡ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਮਾਂ ਹੋ ਰਿਹਾ ਜੀ ਠੀਕ 1:59 ਅਤੇ 13 ਸੈਕਿੰਡ ਤੇ ਹੁਣ ਤੋਂ ਠੀਕ ਕੁਛ ਸਮੇਂ ਬਾਅਦ ਠੀਕ ਯਾਨੀ ਕਿ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 2:15 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। FM 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਜੀ 2:30 ਤੇ 24 ਸੈਕਿੰਡ ਤੇ ਹੁਣ ਵੇਲਾ ਹੈ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ।

ਪ੍ਰੋਗਰਾਮ ਸੁਰੀਲੀ ਦੁਪਹਿਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਅਮਨਦੀਪ ਕੌਰ ਵੱਲੋਂ ਪਿਆਰ ਭਰੀ ਨਮਸਕਾਰ। ਅਤੇ ਇਹ ਪ੍ਰੋਗਰਾਮ ਤੁਹਾਡੇ ਖਤਾਂ ਅਤੇ ਵਟਸਐਪ ਮੈਸੇਜ 'ਤੇ ਆਧਾਰਿਤ ਹੈ, ਅਤੇ ਤੁਸੀਂ ਵੀ ਸਾਨੂੰ ਚੱਲਦੇ ਪ੍ਰੋਗਰਾਮ ਵਿੱਚ ਮੈਸੇਜ ਕਰ ਸਕਦੇ ਹੋ 7013 73 146 ਨੰਬਰ 'ਤੇ। ਅਤੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇੱਕ ਖੂਬਸੂਰਤ ਗੀਤ ਦੇ ਨਾਲ।

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਸੁਰੀਲੀ ਦੁਪਹਿਰ, ਤੇ ਇਸੇ ਗੀਤ ਨੂੰ ਸੁਣਨ ਦੀ ਫਰਮਾਇਸ਼ ਸਾਡੇ ਤੱਕ ਪਹੁੰਚਾਈ ਹੈ। ਖਤ ਪੜ ਰਹੇ ਹਾਂ ਹਰਦੀਪ ਸਿੰਘ ਜੋਗਾ ਤੋਂ, ਕਮਲਦੀਪ ਸਿੰਘ ਬਾਗਾ ਪੁਰਾਣਾ ਤੋਂ, ਨਮਨਦੀਪ ਕੌਰ ਪਿੰਡ ਢੱਡੇ, ਰਣਜੀਤ ਸਿੰਘ ਬਦਨੀ ਕਲਾ, ਗੁਰਦੇਵ

ਸਿੰਘ ਪੱਖੋਕਲਾ, ਹਰਮਿਲਾਪ ਸਿੰਘ ਬਰਨਾਲਾ ਤੇ ਗੁਰਦਿਆਲ ਸਿੰਘ ਭਗਤਾ ਭਾਈਕਾ। ਤੇ ਇਸੇ ਗੀਤ ਦੀ ਫਰਮਾਇਸ਼ ਲਈ ਸਾਨੂੰ ਖਤ ਲਿਖਿਆ ਹੈ ਬਠਿੰਡਾ ਰੋਡ ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ ਤੇ ਮੋਹਤ ਨਾਰੰਗ। ਤੇ ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੋਹਲਾ, ਦਰਸ਼ਨ ਬਰਾੜ, ਮਲਕੀਤ ਕੁੜਿਆਣਾ, ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ ਤੇ ਰਮਨ ਗਿੱਲ। ਤੇ ਆਲਿਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਰਾਜ ਕੁਮਾਰ, ਸੁਨੀਤਾ, ਕੁਲਦੀਪ ਗਾਂਧੀ। ਤੇ ਕੋਟ ਸ਼ਮੀਰ, ਜ਼ਿਲ੍ਹਾ ਬਠਿੰਡਾ ਨੇੜੇ ਠਾਕੁਰਾਂ ਵਾਲਾ ਡੇਰਾ ਤੋਂ ਜਥੇਦਾਰ ਪਿਆਰਾ ਸਿੰਘ, ਅਵਤਾਰ ਸਿੰਘ, ਜੱਸੀ ਪੌਂਵਾਲੀ, ਹਰਦਾਸ ਸਿੰਘ ਪੁਰਾ, ਅਮਰਜੀਤ ਟੇਲਰ, ਪ੍ਰਗਟ ਸਿੰਘ ਢਿੱਲੋਂ, ਹਲਿੰਦਰ ਸਿੰਘ ਖਿੱਲੂਕਾ, ਜਗਜੀਤ ਸਿੰਘ ਮੱਟੂ, ਪ੍ਰੀਤਮ ਸਿੰਘ ਬਠਿੰਡਾ। ਤੇ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ, ਮੀਕਾ ਵਿਰਕ। ਤੇ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਤੇ ਵੰਸ਼ ਬੱਤਾ। ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਤੇ ਪੂਰਾ ਗਿੱਲ ਪਰਿਵਾਰ। ਤੇ ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ। ਤੇ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ ਤੇ ਸਾਹਿਲ। ਤੇ ਮੁਕਤਸਰ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ ਤੇ ਨਿਸ਼ੂ ਤੇ ਭੁਪਿੰਦਰ। ਆਲਮਪੁਰਾ ਬਸਤੀ ਬਠਿੰਡਾ ਤੋਂ ਵਿਸ਼ਨੂੰ ਜੋਗੀ ਮਸਤਾਨਾ, ਰਮਨ ਮਸਤਾਨਾ, ਸ਼ਮਸ਼ਮ ਮਸਤਾਨਾ, ਵੇਦ ਪ੍ਰਕਾਸ਼, ਝੁਮਰੂ ਬਾਬਾ ਤੇ ਇਹਨਾਂ ਦਾ ਪੂਰਾ ਪਰਿਵਾਰ। ਮਹਿਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਤੇ ਗੁਰਮੰਨਤ। ਤੇ ਇਹਨਾਂ ਸਾਰਿਆਂ ਦੀ ਫਰਮਾਇਸ਼ ਤੇ ਸੁਣਦੇ ਹਾਂ ਇੱਕ ਹੋਰ ਗੀਤ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 2 ਅਗਸਤ ਦਿਨ ਐਤਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰਾਖੇ ਸਰਹੱਦਾਂ ਦੇ।

ਤੇ ਇਸ ਵਾਰ ਦਾ ਪ੍ਰੋਗਰਾਮ ਆਧਾਰਿਤ ਹੋਏਗਾ ਤੀਸਰੇ ਪਰਮਵੀਰ ਚੱਕਰ ਵਿਜੇਤਾ ਮੇਜਰ ਰਾਮਾ ਰਾਘੋਵਾ ਰਾਣੇ ਦੇ ਉੱਪਰ। ਵਾਚਕ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 2 ਅਗਸਤ ਦਿਨ ਐਤਵਾਰ ਨੂੰ ਸ਼ਾਮ 5:30 ਵਜੇ ਪ੍ਰੋਗਰਾਮ ਰਾਖੇ ਸਰਹੱਦ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਹੈ ਜੀ 2:41 ਤੇ 44 ਸੈਕਿੰਡ ਤੇ ਪ੍ਰੋਗਰਾਮ ਚੱਲ ਰਿਹਾ ਹੈ ਸੁਰੀਲੀ ਦੁਪਹਿਰ ਤੇ ਅਗਲਾ ਗੀਤ ਸੁਣਨ ਦੀ ਫਰਮਾਇਸ਼ ਲੈ ਕੇ ਸਾਡੇ ਤੱਕ ਵਟਸਐਪ ਮੈਸੇਜ ਆਇਆ ਜੀ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ। ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜੂ ਮਹਿਕ ਖੁਸ਼ਦਿਲ ਤੇ ਇਹਨਾਂ ਦਾ ਪੂਰਾ ਖੁਸ਼ਦਿਲ ਪਰਿਵਾਰ, ਤੇ ਧਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੁਸ਼ਾਦ ਸਲਮਾਨੀ, ਬੇਬੀ ਆਲੀਆ ਤੇ ਅਯਾਨ ਬਾਬੂ, ਤੇ ਅਨਾਜ ਮੰਡੀ ਕਾਲਾ ਵਾਲੀ ਜ਼ਿਲ੍ਹਾ ਸਰਸਾ ਤੋਂ ਨੱਥੂ ਰਾਮ ਸ਼ਰਮਾ, ਤੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ ਤੇ ਮਹਿਰਾਜ ਜਹਾਂ, ਇਹ ਲਿਖਦੇ ਨੇ ਵਟਸਐਪ ਮੈਸੇਜ ਆਜ਼ਾਦ ਨਗਰ ਲਕਸ਼ਰ ਹਰਿਦੁਆਰ ਤੋਂ, ਤੇ ਭੁੱਚੋ ਮੰਡੀ ਵਾਰਡ ਨੰਬਰ 11 ਤੋਂ ਡਾਕਟਰ ਰਾਮ ਕੁਮਾਰ, ਰਾਜ ਰਾਣੀ, ਨਿਹਾਰਦਾ, ਦੇਵਾਂਸ਼, ਸੁਹਾਨੀ, ਗੁਲਸ਼ਨ ਤੇ ਹਿਮਾਂਸ਼ੀ, ਤੇ ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਬਠਿੰਡਾ ਤੋਂ ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਕਾਕੂ ਜੱਸਲ ਪਿੰਡ ਸ਼ੇਖਪੁਰਾ, ਗੁਰਜੀਤ ਨੰਬਰਦਾਰ ਮਾਨਸਾ ਕਲਾਂ, ਮਲਕੀਤ ਮਾਨ ਧਰਮੇਕਾ ਮਾਨਸਾ ਕਲਾਂ, ਤੇ ਮੰਗੂ ਰਾਜਸਥਾਨੀ ਮੌੜ ਮੰਡੀ ਤੇ ਇਹਨਾਂ ਦੀ ਪੂਰੀ ਤੱਗੜ ਫੈਮਿਲੀ, ਤੇ ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂ ਸ਼੍ਰੇਸ਼, ਰਾਜਪਾਲ ਪੰਕਜ, ਕਾਜਲ ਸੀਮਾ, ਮਾਨਵੀ ਤਨਵੀ, ਲਕਸ਼ਿਆ ਸੋਨੀ, ਮੋਹਨੀ ਰਿਤਿਕ ਤੇ ਬਲਵੀਰ ਸਿੰਘ, ਤੇ ਪਿੰਡ ਭਗਵਾਨਗੜ੍ਹ ਭੁੱਖਿਆਂ ਵਾਲੀ ਜ਼ਿਲ੍ਹਾ ਬਠਿੰਡਾ ਤੋਂ ਬਲਦੇਵ ਸਿੰਘ, ਮਿੱਠੂ ਸਿੰਘ, ਕਾਲਾ ਸਿੰਘ, ਧਰਮਿੰਦਰ ਸਿੰਘ ਤੇ ਗੁਰਮੇਲ ਸਿੰਘ ਫੌਜੀ, ਤੇ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ ਤੇ ਸੀਟੀ ਦੀਵਾਨਾ, ਰਮੇਸ਼ ਚਾਵਲਾ ਪਿੰਡ ਤੇ ਡਾਕਖਾਨਾ ਖੂਹੀਆਂ ਸਰਵਰ ਤੋਂ, ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ, ਆਸਥਾ ਜੈਸ਼੍ਰੀ, ਸੰਤੋਸ਼ ਚਾਵਲਾ, ਹੇਮੰਤ ਦੀਪਕ, ਰਮੇਸ਼ ਚਾਵਲਾ, ਰਾਈਜ਼ਲ ਹੇਜ਼ਲ, ਵਿਹਾਨ ਚਾਵਲਾ, ਰਿੱਜੂ ਬੱਬੂ, ਵੀਹੂ ਚਾਵਲਾ ਤੇ ਇਹਨਾਂ ਦਾ ਪੂਰਾ ਚਾਵਲਾ ਪਰਿਵਾਰ, ਤੇ ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ, ਤੇ ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਕੈਸਟਰੋ, ਰੋਜੀ ਡਿਕੈਸਟਰੋ, ਪਰਲ ਡਿਕੈਸਟਰੋ, ਵਿਲਿਸ ਡਿਕੈਸਟਰੋ, ਤੇ ਅਗਲਾ ਵਟਸਐਪ ਮੈਸੇਜ ਸਾਨੂੰ ਮਿਲਿਆ ਹੈ ਜੀ ਪਿੰਡ ਕਿੱਲੀਵਾਲਾ ਨਿਹਾਲ ਸਿੰਘ ਵਾਲਾ ਤੋਂ ਬਲਜਿੰਦਰ ਸਿੰਘ ਟੇਲਰ ਤੇ ਇਹਨਾਂ ਦੇ ਦੋਸਤ ਜਤਿੰਦਰ ਮਾਨਕ, ਕੁਲਦੀਪ ਤੇ ਇਹਨਾਂ ਦੇ ਪਾਪਾ ਡੋਗਰ ਸਿੰਘ।

ਤੇ ਅਗਲਾ ਵਟਸਐਪ ਮੈਸੇਜ ਮਿਲਿਆ ਹੈ ਪਿੰਡ ਮੱਲਵਾਲਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਬਲਾਕ ਸੰਗਤ ਕਲਾਂ ਤੋਂ। ਪਾਲੀ ਸਿੰਘ ਮਾਨ, ਸਿਮਰਜੀਤ ਕੌਰ, ਮਨਪ੍ਰੀਤ ਕੌਰ ਤੇ ਰਣਵੀਰ ਸਿੰਘ ਤੇ ਗੁਰਦਾਸ ਸਿੰਘ ਤੇ ਇਹਨਾਂ ਦਾ ਸਮੂਹ ਮਾਨ ਪਰਿਵਾਰ ਤੇ ਮਾਤਾ ਜੀਵੀ ਨਗਰ ਬਠਿੰਡਾ ਤੋਂ ਜਗਸੀਰ ਸਿੰਘ ਸਿੱਧੂ, ਰਮਨਦੀਪ ਕੌਰ ਸਿੱਧੂ, ਮਨਜੋਤ ਕੌਰ ਸਿੱਧੂ, ਨਿਰਗੁਣ ਸਿੰਘ ਸਿੱਧੂ, ਮੀਤਾ ਨਿੰਮੀ ਤੇ ਜੋਤਾ ਤੇ ਇਹਨਾਂ ਸਾਰਿਆਂ ਦੀ ਹੀ ਫਰਮਾਇਸ਼ ਤੇ ਸੁਣਦੇ ਹਾਂ ਇਹ ਗੀਤ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1 ਅਗਸਤ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੀ ਵਾਚਕ ਮੈਂ ਜਨੀ ਗੁਰਦੀਪ ਗਿੱਲ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 1 ਅਗਸਤ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: ਤੁਸੀ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ।
1: ਸਟੂਡੀਓ ਦੇ ਘੜੀ ਤੇ ਸਮਾਂ ਹੋ ਗਿਆ ਜੀ 2:51 ਤੇ ਪ੍ਰੋਗਰਾਮ ਚੱਲ ਰਿਹਾ ਹੈ ਸੁਰੀਲੀ ਦੁਪਹਿਰ ਤੇ ਅਗਲੇ ਗੀਤ ਦੀ ਫਰਮਾਇਸ਼ ਲੈ ਕੇ ਸਾਡੇ ਤੱਕ ਖਤ ਪਹੁੰਚਿਆ ਹੈ ਜੀ ਪਿੰਡ ਗੰਗਾ ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਗੁਰਦਾਸ ਸਿੱਧੂ ਕੁਲਬਾਗ ਸਿੱਧੂ ਹਰਨਾਜ ਸਿੱਧੂ ਨਵਜਿੰਦ ਕੌਰ ਸਿੱਧੂ ਸੋਨੀ ਸਿੱਧੂ ਤੇ ਰਮੀ ਸਿੱਧੂ ਤੇ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਰਦਾਰ ਮਲਕੀਤ ਸਿੰਘ ਘੁੜਿਆਣਾ ਮਨਜੀਤ ਕੌਰ ਬਠਿੰਡਾ ਦੀਪਿੰਦਰ ਸਿੰਘ ਚੇਅਰਮੈਨ ਪੋਤਾ ਗੁਰਸ਼ਬਦ ਸਿੰਘ ਦਰਸ਼ਨ ਸਿੰਘ ਸਾਬਕਾ ਸਰਪੰਚ ਮਲਕੀਤ ਸਿੰਘ ਕੋਨੀ ਵਾਲੇ ਤੇ ਇਹਨਾਂ ਦਾ ਪੂਰਾ ਸਮੂਹ ਪਰਿਵਾਰ ਤੇ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ ਜਸਵੀਰ ਰੇਖਾ ਗਗਨ ਸੋਨੀ ਸੀਤਾ ਔਰ ਗੀਤਾ ਗਿੱਦੜਵਾਹਾ ਤੋਂ ਮਨਜੀਤ ਤਨੇਜਾ ਪ੍ਰਵੀਨ ਤਨੇਜਾ ਪਾਇਲ ਬੇਬੀ ਹਨੀਸ਼ਾ ਤੇ ਬੇਬੀ ਕੈਰਵੀ ਤੇ ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲੂ ਸ੍ਰੀ ਮੁਕਤਸਰ ਸਾਹਿਬ ਤੋਂ ਸੀਤਾ ਰਾਮ ਕੇਸਰੀ ਸੁੱਖਾ ਸਿੰਘ ਸਰਪੰਚ ਕੋਠੇ ਢਾਬੇ ਵਾਲੇ ਦੇਬੀ ਕੋਟਲੀ ਕਿੰਦਾ ਬਰਾੜ ਨੀਲਾ ਸਿੰਘ ਪਿੰਡ ਗੰਗਾ ਕਾਲਾ ਹਲਵਾਈ ਰੂਪ ਸਿੰਘ ਤੇ ਰਾਣਾ ਨੰਬਰਦਾਰ ਤੇ ਧਰਮਾ ਕੋਟਲੀ ਤੇ ਸਾਨੂੰ ਵਟਸਐਪ ਰਾਹੀਂ ਮੈਸੇਜ ਵੀ ਪ੍ਰਾਪਤ ਹੋਏ ਨੇ ਇਸੇ ਗੀਤ ਦੀ ਫਰਮਾਇਸ਼ ਦੇ ਲਈ ਮਾਨਸਾ ਕਲਾ ਤੋਂ ਰਬਾਬ ਸਿੰਘ ਮਾਹੀ ਨੰਗਲ ਗੁਰਲਾਲ ਮਾਹੀ ਨੰਗਲ ਸੁਖਦੇਵ ਸਿੰਘ ਮਹੰਤ ਜਰਨੈਲ ਸਿੰਘ ਮਾਨ ਭੂਰਾ ਸਿੰਘ ਨੰਬਰਦਾਰ ਬੂਟਾ ਸਿੱਧੂ ਮਸਾਣਾ ਤੇ ਗੁਰਜੀਤ ਸਿੰਘ ਨੰਬਰਦਾਰ ਤੇ ਗੁਰੂ ਨਾਨਕਪੁਰਾ ਬਠਿੰਡਾ ਤੋਂ ਕਿਸ਼ੋਰ ਸਬਲਾਨੀਆ ਸਾਵਿਤਰੀ ਸਬਲਾਨੀਆ ਸੁਮਨ ਸਬਲਾਨੀਆ ਤੇ ਬੇਟੀ ਅੰਸ਼ੂ ਕਰਨਵੀਰ ਹਾਊਸ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਕਰਨਵੀਰ ਕਰਨ ਦਪਿੰਦਰ ਵਰਿੰਦਰ ਕੁਲਦੀਪ ਸਿੰਮੂ ਏਕਮ ਦਮਨ ਤੇ ਅਭਿਜੋਤ ਤੇ ਪਰਸਰਾਮ ਨਗਰ ਬਠਿੰਡਾ ਗਲੀ ਨੰਬਰ 1 ਤੋਂ ਰਾਹੁਲ ਜਿੰਦਲ ਪੁਰਸ਼ੋਤਮ ਕੁਮਾਰ ਜਿੰਦਲ ਦਰਸ਼ਨ ਕੁਮਾਰ ਜਿੰਦਲ ਵਿਨੀਤ ਕੁਮਾਰ ਜਿੰਦਲ ਗੋਸ਼ਾ ਹਿਮਾਂਸ਼ੂ ਜਿੰਦਲ ਰਵੀ ਤੇ ਇਹਨਾਂ ਦਾ ਪੂਰਾ ਜਿੰਦਲ ਪਰਿਵਾਰ ਪਿੰਡ ਵਡਿੰਗਖੇੜਾ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ ਭੂਰਾ ਸਿੰਘ ਗਹਿਲੋਤ ਵਕੀਲ ਸਿੰਘ ਚਾਹਿਲ ਪਿੰਡ ਸੰਤਪੁਰਾ ਰਾਜਸਥਾਨ ਤੋਂ ਟੇਕ ਸਿੰਘ ਸਿੱਧੂ ਪਿੰਡ ਲੈਪੋ ਗੈਰੀ ਤੋਂ ਗੁਰਮੀਤ ਸਿੰਘ ਪਿੰਡ ਵਜੀਦਪੁਰ ਭੋਮਾ ਤੋਂ ਬਲਜੀਤ ਸਿੰਘ ਸ੍ਰੀ ਗੁਰੂ ਨਾਨਕ ਨਗਰ 3 ਨੰਬਰ ਝੀਲਾ ਬਠਿੰਡਾ ਤੋਂ ਵੀਨਾ ਰਾਣੀ ਆਸ਼ਾ ਰਾਣੀ ਤੇਜਸ ਨਿਮਲ ਹਰਗੁਣ ਨਿਮਲ ਮੰਜੂ ਬਾਲਾ ਮਨੋਜ ਕੁਮਾਰ ਬੇਗਰਾਜ ਟੇਲਰ ਮਾਸਟਰ ਤੇ ਮੋਹਨ ਲਾਲ ਟੇਲਰ ਮਾਸਟਰ ਜਲੇਬੀ ਵਾਲਾ ਚੌਂਕ ਸਿਰਕੀ ਬਾਜ਼ਾਰ ਬਠਿੰਡਾ ਪਿੰਡ ਰਾਮਿਆਣਾ ਤੋਂ ਪ੍ਰਕਾਸ਼ ਚੰਦ ਟੇਲਰ ਦੇਸ਼ਰਾਜ ਮਾਂਡੀਆ ਤੇ ਇਹਨਾਂ ਦਾ ਸਮੂਹ ਪਰਿਵਾਰ ਤੇ ਹਨੂਮਾਨਗੜ੍ਹ ਤੋਂ ਬਲਵਿੰਦਰ ਸਰਾਂ ਗੁਣਤਾਸ਼ ਰਸਨਦੀਪ ਮਨਿੰਦਰ ਸਰਾਂ ਤੇ ਪਿੰਡ ਜੀਦਾ ਜ਼ਿਲ੍ਹਾ ਬਠਿੰਡਾ ਤੋਂ ਸਰਦਾਰ

ਤੇ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ। ਤੇ ਮੈਨੂੰ ਅਮਨਦੀਪ ਕੌਰ ਨੂੰ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ।

ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ 2:59 ਤੇ ਠੀਕ 3 ਵਜੇ ਤੋਂ 5 ਵਜੇ ਤੱਕ ਤੁਸੀਂ ਸੁਣੋਗੇ ਵੀ

0: संकट के समय प्रधानमंत्री फसल बीमा योजना किसानों के लिए वरदान है।
1: अब सूखा पड़े या बाढ़ आ जाए कोई डर नहीं, अब ओले पड़े या कीट पतंगे फसल खा जाए कोई फिक्र नहीं,
2: क्योंकि हमने लिया है प्रधानमंत्री फसल बीमा।
3: बुआई से फसल कटाई तक हर जोखिम का दावा, न्यूनतम प्रीमियम पर अधिकतम भुगतान का वादा।
4: योजना से हर साल जुड़ रहे हैं 5 करोड़ से ज्यादा किसान, अब आपकी है बारी।
3: नजदीकी कृषि कार्यालय, सहकारी समिति, बैंक शाखा, अधिकृत बीमा कंपनी या जन सेवा केंद्र में स्वेच्छा से करा सकते हैं पंजीकरण।
4: फसल बीमा पोर्टल या फसल बीमा ऐप द्वारा भी कराया जा सकता है पंजीकरण।
3: प्रधानमंत्री फसल बीमा योजना, आपकी फसलों का संपूर्ण सुरक्षा कवर। कृषि एवं किसान कल्याण मंत्रालय, भारत सरकार,
5: प्रधानमंत्री किसान।
6: किसान वीरां दे भैणां दा स्वागत है प्रोग्राम किसान वाणी विच। अज दे प्रोग्राम किसान वाणी विच असीं तुहाडियां मंगां ते ही लैके आए हां मंडियां दे भाव। मंडियां दे भाव विच जदों आपां गल करांगे तां आपां अपने बठिंडा दे नाल लगदे एरिए दीआं मंडियां नूं वी इस विच सांझा करदे रहांगे। अपने जो घरेलू वरतों दीआं चीज़ां ने, पहलां आपां मंडियां दे भाव उन्हां दे सांझे करदे हां जी। पिछले हफ्ते दे मंडी दे भाव दी गल करांगे ਤਾਂ ਸਭ ਤੋਂ ਪਹਿਲਾਂ ਜੋ ਸਾਡੇ ਘਰ ਵਿੱਚ ਅਸੀਂ ਆਮ ਕਰਕੇ ਵਰਤਦੇ ਹਾਂ ਉਹ ਪਿਆਜ਼, ਗੰਢੇ, ਓਨੀਅਨ, ਜੋ ਅਸੀਂ ਇਹਨਾਂ ਨਾਵਾਂ ਨਾਲ ਇਹਨਾਂ ਨੂੰ ਜਾਣਦੇ ਹਾਂ ਉਹ ਵਰਤੇ ਜਾਂਦੇ ਨੇ। ਤਾਂ ਅਸੀਂ ਪਿਆਜ਼ ਦੀ ਗੱਲ ਕਰਾਂਗੇ ਬਠਿੰਡਾ ਦੀ ਮੰਡੀ ਦੀ। ਬਠਿੰਡਾ ਦੇ ਵਿੱਚ ਪਿਛਲੇ ਹਫ਼ਤੇ ਦੇ ਵਿੱਚ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜੋ ਪਿਆਜ਼ ਦਾ, ਜੋ ਗੰਢਿਆਂ ਦਾ ਭਾਅ ਰਿਹਾ ਉਹ 2784 ਰੁਪਈਏ ਕੁਇੰਟਲ ਦੇ ਹਿਸਾਬ ਨਾਲ ਰਿਹਾ। ਅਤੇ ਇਸੇ ਤਰ੍ਹਾਂ ਹੀ ਉਦੋਂ ਪਿਛਲੇ ਹਫ਼ਤੇ ਦਾ ਜਿਹੜੀ ਅਸੀਂ ਗੱਲ ਕਰੀਏ ਤਾਂ ਪ੍ਰਤੀ ਕੁਇੰਟਲ ਗੰਢਿਆਂ ਦਾ ਭਾਅ 2740 ਰੁਪਏ ਦਾ ਰਿਹਾ। ਤਾਂ ਇਸ ਮੁਤਾਬਕ ਇਹ ਗੰਢਿਆਂ ਦਾ ਭਾਅ ਇਸ ਹਫ਼ਤੇ ਪਿਛਲੇ ਹਫ਼ਤੇ ਨਾਲੋਂ ਵੱਧ ਰਿਹਾ। ਇਸੇ ਤਰ੍ਹਾਂ ਹੀ ਪਿਛਲੇ ਜੇ ਆਪਾਂ ਮਹੀਨੇ ਦੀ ਗੱਲ ਕਰਦੇ ਹਾਂ ਤਾਂ ਪਿਛਲੇ ਮਹੀਨੇ ਗੰਢਿਆਂ ਦਾ ਭਾਅ 2200 ਰੁਪਈਆ ਪ੍ਰਤੀ ਕੁਇੰਟਲ ਰਿਹਾ। ਪਿਛਲੇ ਮਹੀਨੇ ਦੇ ਨਾਲੋਂ ਇਸ ਮਹੀਨੇ ਦੇ ਵਿੱਚ ਗੰਢਿਆਂ ਦੇ ਭਾਅ ਵਿੱਚ ਪ੍ਰਤੀ ਕੁਇੰਟਲ 584 ਰੁਪਏ ਦਾ ਇਜ਼ਾਫਾ ਹੋਇਆ। ਇੱਥੇ ਪਿਛਲੇ ਸਾਲ ਦੀ ਜੇ ਗੱਲ ਕਰੀਏ, ਗੰਢਿਆਂ ਦੇ ਭਾਅ ਦੀ ਗੱਲ ਕਰੀਏ ਤਾਂ ਗੰਢੇ ਕਾਫ਼ੀ ਸਸਤੇ ਰਹੇ, ਉਹ 1771 ਰੁਪਈਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੇ। ਬਠਿੰਡਾ ਦੇ ਨਾਲ ਹੀ ਬਠਿੰਡਾ ਦੇ ਵਿੱਚ ਜੋ ਅਗਲੀ ਮੰਡੀ ਹੈ ਉਹ ਭਗਤਾ ਭਾਈ ਕਾ ਮੰਡੀ, ਜਿਸ ਦੇ ਵਿੱਚ ਪਿਛਲੇ ਹਫ਼ਤੇ ਗੰਢਿਆਂ ਦਾ ਭਾਅ 2824 ਰੁਪਈਏ ਪ੍ਰਤੀ ਕੁਇੰਟਲ ਰਿਹਾ, ਜੋ ਬਠਿੰਡਾ ਦੀ ਮੰਡੀ ਤੋਂ ਕੁਝ ਸਸਤਾ ਰਿਹਾ। ਇਹ ਘੱਟੋ ਘੱਟ ਬਠਿੰਡਾ ਦੇ ਨਾਲੋਂ 60 ਰੁਪਈਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਸਤਾ ਰਿਹਾ। ਉਸ ਤੋਂ ਪਿਛਲੇ ਹਫ਼ਤੇ ਦੀ ਗੱਲ ਕਰੀਏ ਤਾਂ ਭਗਤਾ ਭਾਈਕਾ ਦੀ ਮੰਡੀ ਵਿੱਚੋਂ ਗੰਢਿਆਂ ਦਾ ਭਾਅ ਰਿਹਾ ਉਹ 2594 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰਿਹਾ। ਪਿਛਲੇ ਹਫ਼ਤੇ ਦੀ ਗੱਲ ਕਰੀਏ ਤਾਂ ਉਹ 2060 ਰੁਪਈਏ ਦੇ ਆਸ ਪਾਸ ਗੰਢਿਆਂ ਦਾ ਭਾਅ ਰਿਹਾ। ਅਤੇ ਪਿਛਲੇ ਮਹੀਨੇ ਤੋਂ ਲੈ ਕੇ ਇਸ ਮਹੀਨੇ ਤੱਕ ਪਿਛਲੇ ਹਫ਼ਤੇ ਦੀ ਹੀ ਗੱਲ ਕਰਦੇ ਹਾਂ ਤਾਂ ਗੰਢਿਆਂ ਦਾ ਭਾਅ 800 ਰੁਪਈਏ ਦਾ ਵਾਧਾ ਕਰ ਗਿਆ। ਇਹ ਮੰਡੀ ਭਗਤਾ ਭਾਈਕਾ ਦਾ, ਇਹ ਥੋਕ ਦਾ ਭਾਅ ਦੱਸਿਆ ਜਾ ਰਿਹਾ ਜੀ, ਰਿਟੇਲ ਦਾ ਨਹੀਂ।

ਦੱਸਿਆ ਜਾ ਰਿਹਾ। ਕਿਸਾਨ ਵੀਰੋ, ਧਿਆਨ ਰੱਖਿਓ ਕਿ ਅਸੀਂ ਜੋ ਭਾਅ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਇਹ ਥੋਕ ਦੀਆਂ ਮੰਡੀਆਂ ਦਾ ਭਾਅ ਹੁੰਦਾ ਹੈ। ਭੁੱਚੋ ਮੰਡੀ ਦੀ ਭਾਅ ਦੀ ਗੱਲ ਕਰ ਲੈਂਦੇ ਹਾਂ। ਭੁੱਚੋ ਮੰਡੀ ਦਾ ਪਿਛਲੇ ਹਫ਼ਤੇ ਦਾ ਗੰਢਿਆਂ ਦਾ ਭਾਅ 2434 ਰੁਪਏ ਰਿਹਾ। ਮੌੜ ਮੰਡੀ ਦੀ ਗੱਲ ਕਰਦੇ ਹਾਂ। ਮੌੜ ਮੰਡੀ ਪਿਛਲੇ ਹਫ਼ਤੇ ਗੰਢਿਆਂ ਦਾ ਭਾਅ 2835 ਰੁਪਈਏ ਅਤੇ ਉਸ ਤੋਂ ਪਿਛਲੇ ਹਫ਼ਤੇ ਇੱਥੇ ਗੰਢੇ ਮਹਿੰਗੇ ਸੀਗੇ ਜੀ, ਉਹ 3000 ਰੁਪਈਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਦੇ ਰਹੇ। ਪਿਛਲੇ ਮਹੀਨੇ ਦੀ ਅਖੀਰਲੀ ਹਫ਼ਤੇ ਦੇ ਵਿੱਚ ਜੋ ਗੰਢਿਆਂ ਦਾ ਭਾਅ ਰਿਹਾ ਉਹ 2144 ਰੁਪਈਏ ਰਿਹਾ। ਇਹ ਸੀਗੇ ਗੰਢਿਆਂ ਦੇ ਭਾਅ ਜੋ ਬਠਿੰਡੇ ਦੇ ਨਜ਼ਦੀਕ ਭਗਤਾ ਭਾਈ ਕਾ ਭੁੱਚੋ ਮੌੜ ਦੀ ਗੱਲ ਕੀਤੀ ਅਤੇ ਹੁਣ ਰਾਮੇ ਦੀ ਵੀ ਗੱਲ ਕਰ ਲੈਂਦੇ ਹਾਂ। ਰਾਮੇ ਵਿੱਚ ਗੰਢਿਆਂ ਦਾ ਭਾਅ ਪਿਛਲੇ ਹਫ਼ਤੇ 2525 ਰੁਪਈਏ ਅਤੇ ਉਸ ਤੋਂ ਪਿਛਲੇ ਹਫ਼ਤੇ ਯਾਨੀ ਕਿ ਤੀਜੇ ਹਫ਼ਤੇ ਦੀ ਗੱਲ ਕਰ ਲਈਏ ਤਾਂ 2760 ਰੁਪਈਏ, ਪਿਛਲੇ ਮਹੀਨੇ ਦੇ ਚੌਥੇ ਹਫ਼ਤੇ ਦੀ ਗੱਲ ਕਰ ਲਈਏ ਤਾਂ 2657 ਰੁਪਈਏ। ਰਾਮਾ ਦੇ ਵਿੱਚ ਗੰਢਿਆਂ ਦਾ ਭਾਅ ਪਿਛਲੇ ਮਹੀਨੇ ਨਾਲੋਂ ਇਸ ਮਹੀਨੇ ਘੱਟ ਰਿਹਾ ਅਤੇ ਬਠਿੰਡਾ ਦੀ ਮੰਡੀ ਤੋਂ ਤਾਂ 200 ਰੁਪਈਆ ਸਸਤਾ ਹੀ ਜਾਂਦਾ ਰਿਹਾ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ। ਪਿਛਲੇ ਸਾਲ ਇਸੇ ਮਹੀਨੇ ਦੇ ਪਿਛਲੇ ਹਫ਼ਤੇ ਦੀ ਜਦੋਂ ਆਪਾਂ ਗੱਲ ਕਰਾਂਗੇ ਤਾਂ ਰਾਮਾ ਮੰਡੀ ਦੇ ਵਿੱਚ 213 ਰੁਪਈਏ ਦਾ ਭਾਅ ਰਿਹਾ ਸੀ। ਰਾਮਪੁਰਾ ਫੂਲ ਦੀ ਮੰਡੀ ਦੀ ਗੱਲ ਕਰਦੇ ਹਾਂ। ਇੱਥੇ ਪਿਛਲੇ ਹਫ਼ਤੇ ਗੰਢਿਆਂ ਦਾ ਭਾਅ ਰਿਹਾ 2500 ਰੁਪਈਆ, ਉਸ ਤੋਂ ਪਿਛਲੇ ਹਫ਼ਤੇ ਰਿਹਾ 2382 ਰੁਪਈਏ ਅਤੇ ਪਿਛਲੇ ਮਹੀਨੇ 2265 ਰੁਪਈਏ ਅਤੇ ਪਿਛਲੇ ਸਾਲ 1557 ਰੁਪਈਏ ਨੂੰ ਗੰਢੇ ਮਿਲੇ ਰਾਮਪੁਰਾ ਫੂਲ ਦੀ ਮੰਡੀ ਦੇ ਵਿੱਚ। ਅਤੇ ਜੇ ਤੁਸੀਂ ਪਿਛਲੇ ਸਾਲ ਦੇ ਥੋਕ ਦੇ ਕੁਇੰਟਲ ਦੇ ਪ੍ਰਤੀ ਕੁਇੰਟਲ ਦੇ ਹਿਸਾਬ ਦੀ ਗੱਲ ਕਰੋ ਤਾਂ ਰਾਮਪੁਰਾ ਫੂਲ ਵਿੱਚ 1000 ਰੁਪਈਏ ਦਾ ਗੰਢਿਆਂ ਦਾ ਕੁਇੰਟਲ ਪਿੱਛੇ ਭਾਅ ਦਾ ਫਰਕ ਪੈ ਗਿਆ। ਤਲਵੰਡੀ ਸਾਬੋ ਦੀ ਗੱਲ ਕਰਦੇ ਹਾਂ। ਤਲਵੰਡੀ ਸਾਬੋ ਦੇ ਵਿੱਚ ਗੰਢਿਆਂ ਦਾ ਭਾਅ ਰਿਹਾ 2953 ਰੁਪਈਏ, ਪਿਛਲੇ ਹਫ਼ਤੇ ਦਾ ਭਾਅ ਜੀ ਇਹ, ਅਤੇ ਉਸ ਤੋਂ ਪਿਛਲੇ ਹਫ਼ਤੇ 2760 ਰੁਪਈਏ, ਤਾਂ 200 ਰੁਪਈਏ ਦਾ ਇਜ਼ਾਫਾ ਇੱਕ ਹਫ਼ਤੇ ਵਿੱਚ ਹੋ ਗਿਆ। ਪਿਛਲੇ ਮਹੀਨੇ ਦੇ ਅਖੀਰਲੇ ਹਫ਼ਤੇ ਵਿੱਚ ਜੋ ਗੰਢਿਆਂ ਦਾ ਭਾਅ ਤਲਵੰਡੀ ਸਾਬੋ ਰਿਹਾ ਉਹ 2088 ਰੁਪਈਏ ਰਿਹਾ, ਯਾਨੀ ਕਿ 2088 ਰੁਪਈਏ ਰਿਹਾ, ਅਤੇ ਪਿਛਲੇ ਸਾਲ ਗੰਢੇ 1412 ਰੁਪਈਏ ਨੂੰ ਸੀ। ਤਾਂ ਪਰ ਉਸ ਦੇ ਮੁਤਾਬਕ ਤਲਵੰਡੀ ਸਾਬੋ ਕਾਫ਼ੀ ਤੇਜ਼ ਰਿਹਾ ਗੰਢਿਆਂ ਦਾ ਭਾਅ। ਤਲਵੰਡੀ ਸਾਬੋ ਦੇ ਵਿੱਚ ਗੰਢੇ ਬਠਿੰਡਾ ਨਾਲੋਂ ਵੀ ਵੱਧ 200 ਰੁਪਈਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਦੇ ਰਹੇ। ਇਹ ਸੀ ਬਠਿੰਡਾ ਮੰਡੀ ਅਤੇ ਉਸ ਦੇ ਵਿੱਚ ਨਾਲ ਨੇੜੇ ਲੱਗਦੀਆਂ ਮੰਡੀਆਂ ਦੇ ਗੰਢਿਆਂ ਦਾ ਭਾਅ। ਕਿਸਾਨ ਵੀਰੋ, ਤੁਸੀਂ ਪ੍ਰੋਗਰਾਮ ਕਿਸਾਨ ਬਾਣੀ ਦੇ ਤਹਿਤ ਮੰਡੀਆਂ ਦੇ ਭਾਅ FM ਬੈਂਡ 101.1 ਮੈਗਾਹਰਟਜ਼ ਤੇ ਸੁਣ ਰਹੇ ਹੋ। ਇਸ ਦੇ ਨਾਲ ਹੁਣ ਬਠਿੰਡਾ ਦੇ ਨੇੜਲੇ ਮਾਨਸਾ ਮੰਡੀ ਦੀ ਗੱਲ ਕਰਦੇ ਹਾਂ। ਮਾਨਸਾ ਦੇ ਵਿੱਚ ਪਿਛਲੇ ਹਫ਼ਤੇ ਗੰਢਿਆਂ ਦੇ ਭਾਅ ਦੀ ਹੀ ਗੱਲ ਕਰਾਂਗੇ, ਬੁਢਲਾਡਾ ਮੰਡੀ ਦੀ ਗੱਲ ਕਰਦੇ ਹਾਂ। 2804 ਰੁਪਈਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੁਢਲਾਡਾ ਮੰਡੀ ਦੇ ਵਿੱਚ ਭਾਅ ਰਿਹਾ। ਉਸ ਤੋਂ ਪਿਛਲੇ ਹਫ਼ਤੇ ਦਾ ਭਾਅ 2790 ਰੁਪਈਏ ਅਤੇ ਪਿਛਲੇ ਮਹੀਨੇ ਦਾ ਭਾਅ 2080 ਰੁਪਈਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰਿਹਾ। ਜਦਕਿ ਪਿਛਲੇ ਹਫ਼ਤੇ ਦੇ ਵਿੱਚ ਜੋ ਭਾਅ ਸੀ ਉਹ 1893 ਰੁਪਈਏ ਸੀ। ਜੇ 1893 ਰੁਪਈਏ ਦੇ ਹਿਸਾਬ ਨਾਲ ਆਪਾਂ ਮੋਟਾ ਜਿਹਾ ਹਿਸਾਬ ਵੀ ਲਈਏ ਤਾਂ 1000 ਰੁਪਈਏ ਗੰਢਿਆਂ ਦਾ ਭਾਅ ਬੁਢਲਾਡਾ ਦੀ ਮੰਡੀ ਵਿੱਚ ਵੀ ਵੱਧ ਰਿਹਾ ਇਸ ਸਾਲ ਵਿੱਚ। ਮਾਨਸਾ ਦੀ ਗੱਲ ਕਰਦੇ ਹਾਂ। ਮਾਨਸਾ ਦੇ ਵਿੱਚ ਗੰਢਿਆਂ ਦਾ ਭਾਅ ਪਿਛਲੇ ਹਫ਼ਤੇ 2166 ਰੁਪਈਏ ਅਤੇ ਉਸ ਤੋਂ ਪਿਛਲੇ ਹਫ਼ਤੇ ਯਾਨੀ ਕਿ ਤੀਸਰੇ ਹਫ਼ਤੇ ਦੇ ਵਿੱਚ ਜੁਲਾਈ ਦੇ ਤੀਸਰੇ ਹਫ਼ਤੇ ਦੀ ਗੱਲ ਕਰਦੇ ਹਾਂ 2038 ਰੁਪਈਏ ਅਤੇ ਪਿਛਲੇ ਮਹੀਨੇ ਦੇ ਅਖੀਰ

ਹਫ਼ਤੇ ਵਿੱਚ 1853 ਰੁਪਈਏ, ਜਦਕਿ ਪਿਛਲੇ ਸਾਲ ਅਖੀਰਲੇ ਹਫ਼ਤੇ ਦੇ ਵਿੱਚ, ਪਿਛਲੇ ਮਹੀਨੇ ਦੇ ਜੁਲਾਈ ਮਹੀਨੇ ਦੇ ਅਖੀਰਲੇ ਹਫ਼ਤੇ ਦੀ ਜਦੋਂ ਗੱਲ ਕਰਦੇ ਹਾਂ ਤਾਂ 1690 ਰੁਪਈਏ ਨੂੰ ਕੁਇੰਟਲ ਦੇ ਹਿਸਾਬ ਨਾਲ ਗੰਢੇ ਵਿਕੇ ਸੀ। ਬਠਿੰਡਾ, ਮਾਨਸਾ ਅਤੇ ਇਸ ਦੇ ਨਾਲ ਹੀ ਅਸੀਂ ਹੁਣ ਮੁਕਤਸਰ ਦੇ ਮੰਡੀਆਂ ਦੇ ਗੰਢਿਆਂ ਦੇ ਭਾਅ ਦੀ ਗੱਲ ਕਰਾਂਗੇ। ਇਹ ਗੰਢਿਆਂ ਦੇ ਭਾਅ ਆਪਾਂ ਪਿਛਲੇ ਹਫ਼ਤੇ ਦੀ ਗੱਲ ਕਰਦੇ ਹਾਂ, ਬੀਤੇ ਹਫ਼ਤੇ ਦੀ ਗੱਲ ਕਰਦੇ ਹਾਂ। ਗਿੱਦੜਵਾਹਾ ਦੀ ਮੰਡੀ ਦੇ ਵਿੱਚ ਬੀਤੇ ਹਫ਼ਤੇ ਗਿੱਦੜਵਾਹਾ ਦੇ ਵਿੱਚ ਜੋ ਗੰਢੇ ਵਿਕੇ ਉਹ 2800 ਰੁਪਈਏ ਵਿਕੇ, ਜਦਕਿ ਪਿਛਲੇ ਮਹੀਨੇ 1800 ਰੁਪਈਏ ਵਿਕੇ। ਤਾਂ ਤੁਸੀਂ ਆਪ ਹੀ ਦੇਖ ਸਕਦੇ ਹੋ ਗਿੱਦੜਵਾਹਾ ਦੀ ਮੰਡੀ ਦੇ ਵਿੱਚ ਇੱਕ ਮਹੀਨੇ ਦੇ

ਪਿਛਲੇ ਮਹੀਨੇ 1800 ਰੁਪਏ ਵਿਕੇ। ਤਾਂ ਤੁਸੀਂ ਆਪ ਹੀ ਦੇਖ ਸਕਦੇ ਹੋ ਗਿੱਦੜਵਾਹਾ ਦੀ ਮੰਡੀ ਦੇ ਵਿੱਚ ਇੱਕ ਮਹੀਨੇ ਦੇ ਵਿੱਚ 1000 ਰੁਪਈਏ ਦਾ ਇਜ਼ਾਫਾ ਹੋ ਗਿਆ ਜੀ। ਪਰ 1800 ਪਿਛਲੇ ਮਹੀਨੇ ਦੇ ਅਖੀਰਲੇ ਹਫ਼ਤੇ ਅਤੇ ਪਿਛਲੇ ਸਾਲ ਦੇ ਅਖੀਰਲੇ ਜੁਲਾਈ ਦੇ ਮਹੀਨੇ ਦੇ ਅਖੀਰਲੇ ਹਫ਼ਤੇ ਵੀ 1800 ਦਾ ਭਾਅ ਹੀ ਰਿਹਾ ਸੀ। ਤਾਂ ਇਸ ਮੁਤਾਬਕ ਸਾਲ ਦੇ ਮੁਤਾਬਕ ਉਹਨਾਂ ਦਾ ਭਾਅ ਉੱਥੇ ਹੀ ਰਿਹਾ, ਪਿਛਲੀ ਜੁਲਾਈ ਦਾ ਅਤੇ ਐਸੇ ਜੂਨ ਦਾ। ਪਰ ਫਿਰ ਇੱਕਦਮ ਹੀ 1000 ਰੁਪਇਆ ਪ੍ਰਤੀ ਕੁਇੰਟਲ ਪਿੱਛੇ ਗੰਢਿਆਂ ਦਾ ਭਾਅ ਵੱਧ ਗਿਆ। ਮਲੋਡ ਮੰਡੀ ਦੀ ਗੱਲ ਕਰਦੇ ਹਾਂ, 2792 ਰੁਪਏ ਪ੍ਰਤੀ ਕੁਇੰਟਲ ਪਿਛਲੇ ਹਫ਼ਤੇ ਭਾਅ ਰਿਹਾ ਅਤੇ ਤੀਸਰੇ ਹਫ਼ਤੇ ਵਿੱਚ 2950 ਰੁਪਈਏ ਭਾਅ ਰਿਹਾ। ਪਿਛਲੇ ਮਹੀਨੇ ਦੇ ਵਿੱਚ ਜੋ ਭਾਅ ਰਿਹਾ ਮੁਕਤਸਰ ਦੀ ਮੰਡੀ ਦੇ ਵਿੱਚ ਉਹ 1536 ਰੁਪਈਏ ਸੀ। ਤਾਂ ਉਸ ਮੁਤਾਬਕ 100 ਰੁਪਈਆ ਘੱਟ ਰਿਹਾ ਭਾਅ ਪਿਛਲੇ ਹਫ਼ਤੇ ਦੇ ਵਿੱਚ। ਪਿਛਲੇ ਮਹੀਨੇ ਦੀ ਗੱਲ ਕਰਦੇ ਹੋਏ ਤਾਂ ਪਿਛਲੇ ਸਾਲ ਦੇ ਵੀ ਤੁਹਾਨੂੰ ਇੱਥੇ ਹੀ ਜ਼ਿਕਰ ਕਰਦੇ ਹਾਂ, ਮੁਕਤਸਰ ਦੀ ਮੰਡੀ ਦੇ ਵਿੱਚ 1417 ਰੁਪਈਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਗੰਢੇ ਵਿਕਦੇ ਰਹੇ। ਤਾਂ 1417 ਅਤੇ 1450 ਤਾਂ ਬਹੁਤ ਹੀ ਨੇੜੇ ਨੇੜੇ ਹੀ ਨੇ, ਤਾਂ ਇੱਕ ਸਾਲ ਦੇ ਵਿੱਚ ਜ਼ਿਆਦਾ ਗੰਢਿਆਂ ਦੇ ਭਾਅ ਦੇ ਵਿੱਚ ਕੋਈ ਫਰਕ ਨਹੀਂ ਰਿਹਾ। ਫਿਰੋਜ਼ਪੁਰ ਦੀ ਮੰਡੀ ਦੀ ਵੀ ਗੱਲ ਕਰ ਲੈਂਦੇ ਹਾਂ। ਫਿਰੋਜ਼ਪੁਰ ਦੇ ਵਿੱਚ ਗੰਢਿਆਂ ਦਾ ਭਾਅ ਫਿਰੋਜ਼ਪੁਰ ਕੈਂਟ ਦੇ ਵਿੱਚ 2352 ਰੁਪਈਏ ਪਿਛਲੇ ਹਫ਼ਤੇ ਦਾ ਅਤੇ ਤੀਸਰੇ ਹਫ਼ਤੇ ਦਾ 2253 ਰੁਪਈਏ ਰਿਹਾ। ਤਾਂ ਕੁੱਲ ਮਿਲਾ ਕੇ ਸਿਰਫ ਹੀ 100 ਰੁਪਈਏ ਦਾ ਇਜ਼ਾਫਾ ਹੋਇਆ ਇੱਕ ਹਫ਼ਤੇ ਦੇ ਵਿੱਚ। ਪਰੰਤੂ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਗੱਲ ਕਰਦੇ ਹੋਏ ਫਿਰੋਜ਼ਪੁਰ ਕੈਂਟ ਦਾ ਪਿਛਲੇ ਮਹੀਨੇ ਦਾ ਚੌਥੇ ਹਫ਼ਤੇ ਦੀ ਗੱਲ ਕਰਦੇ ਹਾਂ ਤਾਂ ਸਿਰਫ 850 ਰੁਪਈਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਗੰਢਿਆਂ ਦਾ ਭਾਅ ਰਿਹਾ। ਇਹ ਭਾਅ ਥੋਕ ਦਾ ਭਾਅ ਦੱਸਿਆ ਜਾ ਰਿਹਾ ਕਿਸਾਨ ਵੀਰੋ, ਇਹ ਰਿਟੇਲ ਦਾ ਭਾਅ ਨਹੀਂ ਆ। ਤੁਸੀਂ ਸੁਣ ਰਹੇ ਹੋ ਮੰਡੀਆਂ ਦੇ ਭਾਅ। ਫਿਰੋਜ਼ਪੁਰ ਸਿਟੀ ਦੇ ਵਿੱਚ ਗੰਢਿਆਂ ਦਾ ਭਾਅ 2750 ਰੁਪਈਏ ਪਿਛਲੇ ਹਫ਼ਤੇ ਅਤੇ ਪਿਛਲੇ ਸਾਲ 1750 ਰੁਪਈਏ। ਤਾਂ ਫਿਰੋਜ਼ਪੁਰ ਸਿਟੀ ਦੇ ਵਿੱਚ 1000 ਰੁਪਈਆ ਗੰਢਿਆਂ ਦਾ ਭਾਅ ਵੱਧ ਗਿਆ ਇੱਕ ਸਾਲ ਦੇ ਵਿੱਚ। ਜੀਰਾ ਦੀ ਮੰਡੀ ਦੀ ਗੱਲ ਕਰਦੇ ਹਾਂ। ਜੀਰਾ ਦੇ ਵਿੱਚ 2905 ਰੁਪਈਏ ਪਿਛਲੇ ਹਫ਼ਤੇ ਦਾ ਗੰਢਿਆਂ ਦਾ ਭਾਅ ਅਤੇ ਤੀਸਰੇ ਹਫ਼ਤੇ ਦੇ ਗੰਢਿਆਂ ਦਾ ਭਾਅ 2814 ਰੁਪਈਏ, ਜਦਕਿ ਪਿਛਲੇ ਮਹੀਨੇ ਦੇ ਚੌਥੇ ਹਫ਼ਤੇ ਦੇ ਵਿੱਚ ਗੰਢਿਆਂ ਦਾ ਭਾਅ 2430 ਰੁਪਈਏ ਅਤੇ ਪਿਛਲੇ ਸਾਲ ਜੁਲਾਈ ਦੇ ਅਖੀਰਲੇ ਹਫ਼ਤੇ ਦੇ ਵਿੱਚ ਗੰਢਿਆਂ ਦਾ ਭਾਅ 1628 ਰੁਪਈਏ ਰਿਹਾ ਸੀ। ਇਹ ਜੀਰਾ ਦੇ ਵਿੱਚ ਗੰਢਿਆਂ ਦੇ ਭਾਅ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਆਪਾਂ ਫਾਜ਼ਿਲਕਾ ਦੀ ਵੀ ਗੱਲ ਕਰ ਲੈਂਦੇ ਹਾਂ। ਫਾਜ਼ਿਲਕਾ ਦੇ ਵਿੱਚ ਗੰਢਿਆਂ ਦਾ ਭਾਅ 2930 ਰੁਪਈਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪਿਛਲੇ ਹਫ਼ਤੇ, ਅਤੇ ਉਸ ਤੋਂ ਪਿਛਲੇ ਹਫ਼ਤੇ ਯਾਨੀ ਕਿ ਤੀਸਰੇ ਹਫ਼ਤੇ 3205 ਰੁਪਈਏ ਅਤੇ ਪਿਛਲੇ ਮਹੀਨੇ 2000 ਰੁਪਈਏ। ਪਿਛਲੇ ਮਹੀਨੇ ਤੋਂ ਲੈ ਕੇ ਇਸ ਮਹੀਨੇ ਦੇ ਚੌਥੇ ਹਫ਼ਤੇ ਤੱਕ 930 ਰੁਪਈਆਂ ਦਾ ਇਜ਼ਾਫਾ ਹੋਇਆ ਫਾਜ਼ਿਲਕਾ ਦੀ ਮੰਡੀ ਦੇ ਵਿੱਚ ਗੰਢਿਆਂ ਦਾ, ਅਤੇ ਪਿਛਲੇ ਸਾਲ ਜੁਲਾਈ ਦੇ ਅਖੀਰਲੇ ਹਫ਼ਤੇ 2000 ਰੁਪਈਏ ਦਾ ਭਾਅ ਸੀ, ਜੋ ਇਸ ਮਹੀਨੇ ਜੂਨ ਦੇ ਅਖੀਰਲੇ ਹਫ਼ਤੇ ਦਾ ਰਿਹਾ, ਬਰਾਬਰ ਹੀ ਰਿਹਾ। ਜਲਾਲਾਬਾਦ ਦੀ ਮੰਡੀ ਦੀ ਗੱਲ ਕਰਦੇ ਹਾਂ। ਪਿਛਲੇ ਹਫ਼ਤੇ 2872 ਰੁਪਈਏ ਅਤੇ ਤੀਸਰੇ ਹਫ਼ਤੇ ਵਿੱਚ 2816 ਰੁਪਈਏ, ਜਦਕਿ ਪਿਛਲੇ ਮਹੀਨੇ ਦੇ ਚੌਥੇ ਹਫ਼ਤੇ ਦੇ ਵਿੱਚ 1918 ਰੁਪਈਏ ਗੰਢਿਆਂ ਦਾ ਭਾਅ ਰਿਹਾ। ਪਿਛਲੇ ਸਾਲ ਦੀ ਗੱਲ ਕਰੀਏ ਤਾਂ ਇਹ 1534 ਰੁਪਈਏ ਗੰਢਿਆਂ ਦਾ ਭਾਅ ਸੀ, ਜੋ ਕਿ ਇਸ ਸਾਲ ਦੇ ਮੁਕਾਬਲੇ ਬਹੁਤ ਘੱਟ ਸੀ। ਹੁਣ ਆਪਣੇ ਘਰੇਲੂ ਵਰਤੋਂ ਦੇ ਵਿੱਚ ਆਪਾਂ ਗੱਲ ਕਰਦੇ ਰਹੇ ਬਠਿੰਡਾ, ਮਾਨਸਾ, ਮੁਕਤਸਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਗੰਢਿਆਂ ਦੇ ਭਾਅ ਦੀ। ਹੁਣ ਸਾਡੀ ਘਰੇਲੂ ਵਰਤੋਂ ਦੇ ਵਿੱਚ ਜੋ ਜ਼ਿਆਦਾ ਅਸੀਂ ਵਰਤਦੇ ਹਾਂ ਉਹ ਆਲੂਆਂ ਦੀ ਵਰਤੋਂ ਕੀਤੀ ਜਾਂਦੀ ਹੈ। ਆਲੂਆਂ ਦੀ ਵਰਤੋਂ ਦੀ ਗੱਲ ਕਰਦੇ ਹਾਂ ਤਾਂ ਆਪਣੇ ਕੋਲ ਜੋ ਸਭ ਤੋਂ ਪਹਿਲਾਂ ਬਠਿੰਡਾ ਦੀ ਮੰਡੀ ਹੈ ਉਸ ਦੀ ਗੱਲ ਕਰਾਂਗੇ।

ਬਠਿੰਡਾ ਦੇ ਵਿੱਚ ਆਲੂਆਂ ਦਾ ਭਾਅ ਪਿਛਲੇ ਹਫ਼ਤੇ ਦੀ ਯਾਨੀ ਕਿ ਜੁਲਾਈ ਦਾ ਚੌਥਾ ਹਫ਼ਤਾ 794 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੁਇੰਟਲ ਦਾ ਭਾਅ ਰਿਹਾ ਜੀ। ਤਾਂ ਤੀਸਰੇ ਹਫ਼ਤੇ ਵਿੱਚ ਜੁਲਾਈ ਦੇ 775 ਰੁਪਏ ਪ੍ਰਤੀ ਕੁਇੰਟਲ ਨੂੰ ਗੰਢੇ ਵਿਕੇ, ਜਦਕਿ ਜੂਨ ਦੇ ਚੌਥੇ ਹਫ਼ਤੇ ਦੇ ਵਿੱਚ 732 ਰੁਪਏ ਗੰਢਿਆਂ ਦਾ, ਮਾਫ਼ ਕਰਨਾ ਜੀ, ਇਹ ਮੈਂ ਆਲੂਆਂ ਦਾ ਭਾਅ ਦੱਸਣਾ ਜੀ, ਆਲੂਆਂ ਦਾ ਭਾਅ ਹੈ। ਅਤੇ ਪਿਛਲੇ ਸਾਲ ਦੇ ਵਿੱਚ 847 ਰੁਪਏ ਨੂੰ ਆਲੂਆਂ ਦਾ ਪ੍ਰਤੀ ਕੁਇੰਟਲ ਦਾ ਇਹ ਭਾਅ ਸੀ। ਪਿਛਲੇ ਸਾਲ ਨਾਲੋਂ ਇਸ ਸਾਲ ਦੇ ਵਿੱਚ ਗੰਢਿਆਂ ਆਲੂਆਂ ਦਾ ਭਾਅ ਕੁਝ ਘਟਿਆ ਹੈ ਜੀ, ਅਪਰੋਕਸੀਮੇਟਲੀ 100 ਰੁਪਏ ਦੇ ਆਸ ਪਾਸ। ਭਗਤਾ ਭਾਈਕਾ ਦੀ ਮੰਡੀ ਦੇ ਵਿੱਚ ਜੋ ਆਲੂ ਨੇ ਉਹ ਕੁਝ ਤੇਜ਼ ਰਹੇ, ਇਹ ਬਠਿੰਡਾ ਨਾਲੋਂ ਕੁਝ ਮਹਿੰਗੇ ਵਿਕਦੇ ਰਹੇ। ਭਗਤਾ ਭਾਈਕਾ 1390 ਰੁਪਏ ਦੇ ਆਸ ਪਾਸ ਪ੍ਰਤੀ ਕੁਇੰਟਲ ਦਾ ਰੇਟ ਰਿਹਾ, ਜਦਕਿ ਜੁਲਾਈ ਦੇ ਤੀਜੇ ਹਫ਼ਤੇ ਵਿੱਚ ਇਹ ਰੇਟ 990 ਰੁਪਏ ਸੀ ਅਤੇ ਜੂਨ ਦੇ ਚੌਥੇ ਹਫ਼ਤੇ ਦੇ ਵਿੱਚ 1290 ਰੁਪਏ ਆਲੂਆਂ ਦਾ ਭਾਅ ਰਿਹਾ। ਪਿਛਲੇ ਸਾਲ ਵੀ ਭਗਤਾ ਭਾਈਕਾ ਦੀ ਮੰਡੀ ਦੇ ਵਿੱਚ ਆਲੂਆਂ ਦਾ ਭਾਅ ਤੇਜ਼ ਹੀ ਰਿਹਾ, ਉਦੋਂ ਵੀ 1400 ਦੇ ਆਸ ਪਾਸ ਪ੍ਰਾਪਤ ਕੀਤੇ ਗਏ। ਭੁੱਚੋ ਮੰਡੀ ਦੇ ਭਾਅ ਦੀ ਗੱਲ ਕਰ ਲੈਂਦੇ ਹਾਂ, ਇੱਥੇ ਭਾਅ ਕੁਝ ਵਾਜਬ ਹੈ, ਬਠਿੰਡਾ ਦੇ ਭਾਅ ਦੇ ਆਸ ਪਾਸ ਹੀ ਹੈ। ਬਠਿੰਡਾ ਦੇ ਵਿੱਚ ਜੋ ਆਲੂਆਂ ਦਾ ਭਾਅ ਸੀ ਚੌਥੇ ਹਫ਼ਤੇ ਵਿੱਚ ਜੁਲਾਈ ਦੇ, ਉਹ 794 ਸੀ ਅਤੇ ਭੁੱਚੋ ਦੀ ਮੰਡੀ ਵਿੱਚ 770 ਸੀ। ਇਹ ਬਹੁਤ ਨਜ਼ਦੀਕ ਰਿਹਾ, ਜਦਕਿ ਭਗਤਾ ਭਾਈਕਾ ਦੇ ਵਿੱਚ 1387 ਰੁਪਏ ਬਹੁਤ ਹੀ ਜ਼ਿਆਦਾ ਮਹਿੰਗਾ ਹੋ ਗਿਆ। ਮੌੜ ਮੰਡੀ ਦੀ ਗੱਲ ਕਰਦੇ ਹਾਂ ਤਾਂ ਇੱਥੇ ਪਿਛਲੇ ਮਹੀਨੇ ਦੇ ਚੌਥੇ ਅਤੇ ਤੀਜੇ ਹਫ਼ਤੇ ਆਲੂਆਂ ਦੇ ਕੋਈ ਭਾਅ ਰਿਹਾ 750 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ, ਜਦਕਿ ਜੂਨ ਦੇ ਚੌਥੇ ਹਫ਼ਤੇ ਵਿੱਚ ਇਹ 800 ਰੁਪਏ ਸੀ, ਤਾਂ ਉਸ ਤੋਂ ਬਾਅਦ 50 ਰੁਪਏ ਘਟ ਗਏ ਨੇ ਆਲੂ। ਰਾਮਾ ਦੀ ਮੰਡੀ ਦੀ ਗੱਲ ਕਰਦੇ ਹਾਂ, 747 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਆਲੂ ਵਿਕੇ ਚੌਥੇ ਹਫ਼ਤੇ ਵਿੱਚ, ਤੀਜੇ ਹਫ਼ਤੇ ਦੇ ਵਿੱਚ 752 ਰੁਪਏ, ਅਤੇ ਇਸੇ ਤਰ੍ਹਾਂ ਹੀ ਜੂਨ ਦੇ ਚੌਥੇ ਹਫ਼ਤੇ ਦੇ ਵਿੱਚ 817 ਰੁਪਏ। ਜਦਕਿ ਪਿਛਲੇ ਸਾਲ ਆਲੂ ਮਹਿੰਗੇ ਰਹੇ, ਇਸ ਰਾਮੇ ਦੀ ਮੰਡੀ ਦੇ ਵਿੱਚ ਉੱਥੇ ਵਿਕਦੇ ਰਹੇ 950 ਰੁਪਏ ਦੇ ਆਸ ਪਾਸ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ। ਰਾਮਪੁਰਾ ਫੂਲ ਦੇ ਵਿੱਚ ਆਲੂਆਂ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਚੌਥੇ ਹਫ਼ਤੇ ਵਿੱਚ, ਜਦਕਿ ਤੀਸਰੇ ਹਫ਼ਤੇ ਵਿੱਚ 457 ਰੁਪਏ ਰਿਹਾ। ਅਤੇ ਇਸੇ ਤਰ੍ਹਾਂ ਪਿਛਲੇ ਮਹੀਨੇ 450 ਰੁਪਏ ਅਤੇ ਪਿਛਲੇ ਸਾਲ ਵੀ ਇਸਦੇ ਆਸ ਪਾਸ ਹੀ ਰਿਹਾ 467 ਰੁਪਏ। ਇਹ ਹੈ ਆਲੂਆਂ ਦਾ ਭਾਅ। ਤਲਵੰਡੀ ਸਾਬੋ ਦੀ ਗੱਲ ਕਰ ਲੈਂਦੇ ਹਾਂ। ਤਲਵੰਡੀ ਸਾਬੋ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਵੀ ਦੇਖਿਆ ਕਿ ਗੰਢਿਆਂ ਦਾ ਭਾਅ ਕੁਝ ਤੇਜ਼ ਹੀ ਰਹਿੰਦਾ ਅਤੇ ਉਸੇ ਤਰ੍ਹਾਂ ਆਲੂਆਂ ਦਾ ਭਾਅ ਵੀ ਤੇਜ਼ ਹੈ। 890 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਆਲੂ ਵਿਕੇ ਤਲਵੰਡੀ ਸਾਬੋ ਦੀ ਮੰਡੀ ਵਿੱਚ ਚੌਥੇ ਹਫ਼ਤੇ ਪਿਛਲੇ ਮਹੀਨੇ ਦੇ, ਅਤੇ ਤੀਸਰੇ ਹਫ਼ਤੇ ਵਿੱਚ 730 ਰੁਪਏ, ਅਤੇ ਜਦਕਿ ਜੁਲਾਈ ਦੇ ਨਾਲ ਨਾਲ ਹੁਣ ਆਪਾਂ ਜੂਨ ਦੇ ਚੌਥੇ ਹਫ਼ਤੇ ਦੀ ਗੱਲ ਕਰੀਏ ਤਾਂ ਉਦੋਂ ਸੀ 813 ਰੁਪਏ ਅਤੇ ਪਿਛਲੇ ਸਾਲ 829 ਰੁਪਏ ਦੇ ਆਸ ਪਾਸ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਆਲੂ ਵਿਕਦੇ ਰਹੇ ਤਲਵੰਡੀ ਸਾਬੋ ਦੀ ਮੰਡੀ ਵਿੱਚ। ਆਲੂਆਂ ਦੇ ਭਾਅ ਦੇ ਵਿੱਚ ਅੱਗੇ ਸਾਡੇ ਕੋਲ ਫਰੀਦਕੋਟ ਦੀ ਮੰਡੀ ਹੈ, ਜਿਸ ਦੇ ਵਿੱਚ ਅਸੀਂ ਫਰੀਦਕੋਟ ਦੇ ਵਿੱਚ ਕੋਟਕਪੁਰਾ ਦੀ ਗੱਲ ਕਰ ਲੈਂਦੇ ਹਾਂ। ਕੋਟਕਪੁਰਾ ਦੇ ਵਿੱਚ ਚੌਥੇ ਹਫ਼ਤੇ ਦੇ ਵਿੱਚ ਆਲੂਆਂ ਦਾ ਭਾਅ ਰਿਹਾ 886 ਰੁਪਏ ਅਤੇ ਤੀਸਰੇ ਹਫ਼ਤੇ ਵਿੱਚ 885 ਰੁਪਏ, ਅਤੇ ਇਸ ਦੇ ਨਾਲ ਹੀ ਜੂਨ ਦੇ ਚੌਥੇ ਹਫ਼ਤੇ ਵਿੱਚ 426 ਰੁਪਏ। ਅਤੇ ਪਿਛਲੇ ਸਾਲ ਆਲੂ ਕੋਟਕਪੁਰਾ ਦੀ ਮੰਡੀ ਦੇ ਵਿੱਚ ਬਹੁਤ ਜ਼ਿਆਦਾ ਮਹਿੰਗੇ ਵਿਕਦੇ ਰਹੇ 1490 ਰੁਪਏ ਨੂੰ, ਪਰ ਹੁਣ

0: ਤੇ ਜੂਨ ਦੇ ਚੌਥੇ ਹਫ਼ਤੇ ਭਾਅ ਰਿਹਾ 2358 ਰੁਪਏ, ਜਦਕਿ ਪਿਛਲੇ ਸਾਲ ਇਹ ਭਾਅ ਇਹਨਾਂ ਨਾਲੋਂ ਤੇਜ਼ ਰਿਹਾ ਸੀ, ਉਹ ਸੀ 2714 ਰੁਪਏ। ਬਠਿੰਡਾ ਦੇ ਨਾਲ ਲੱਗਦੀਆਂ ਮੰਡੀਆਂ ਦੇ ਵਿੱਚ ਭਗਤਾ ਭਾਈਕਾ ਦੇ ਵਿੱਚ ਜੋ ਮੰਡੀਆਂ ਦੇ ਭਾਅ ਨੇ ਜੁਲਾਈ ਦੇ ਚੌਥੇ ਹਫ਼ਤੇ ਉਹ 2560 ਰੁਪਏ, ਜਦਕਿ ਤੀਜੇ ਹਫ਼ਤੇ 2164 ਰੁਪਏ, ਅਤੇ ਇਸ ਦੇ ਨਾਲ ਹੀ ਜੂਨ ਦੇ ਚੌਥੇ ਹਫ਼ਤੇ ਜੋ ਭਾਅ ਰਿਹਾ ਟਮਾਟਰਾਂ ਦਾ ਭਗਤਾ ਭਾਈਕਾ ਦੀ ਮੰਡੀ ਦੇ ਵਿੱਚ ਉਹ 3100 ਰੁਪਏ, ਜਦਕਿ ਪਿਛਲੇ ਸਾਲੇ ਭਾਅ ਸੀ 4014 ਰੁਪਏ। ਹੁਣ ਇੱਥੇ ਆਪਾਂ ਤਲਵੰਡੀ ਸਾਬੋ ਦੀ ਜ਼ਰੂਰ ਗੱਲ ਕਰਾਂਗੇ, ਕਿਉਂਕਿ ਤਲਵੰਡੀ ਸਾਬੋ ਹਮੇਸ਼ਾ ਹੀ ਬਠਿੰਡਾ ਨਾਲੋਂ ਮਹਿੰਗੀ ਰਹਿੰਦੀ ਆ। ਇੱਥੇ ਟਮਾਟਰ 3250 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ, ਅਤੇ ਤੀਸਰੇ ਹਫ਼ਤੇ ਦੇ ਵਿੱਚ 2870 ਰੁਪਏ, ਜਦਕਿ ਜੂਨ ਦੇ ਚੌਥੇ ਹਫ਼ਤੇ ਵਿੱਚ 3157 ਰੁਪਏ, ਅਤੇ ਪਿਛਲੇ ਸਾਲ ਇਹ ਭਾਅ ਸੀ 3578 ਰੁਪਏ। ਬਠਿੰਡਾ ਤੋਂ 1000 ਰੁਪਏ ਵੱਧ ਵਿਕ ਰਹੇ ਨੇ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਟਮਾਟਰ। ਇਹ ਸਾਡੇ ਬਠਿੰਡਾ ਦੇ ਜੋ ਅਸੀਂ ਰੇਟ ਦੱਸੇ ਨੇ, ਅਤੇ ਇਸ ਦੇ ਨਾਲ ਹੀ ਆਪਾਂ ਤੁਹਾਨੂੰ ਪ੍ਰੋਗਰਾਮ ਆਪਦੀ ਸਮਾਪਤੀ ਵੱਲ ਨੂੰ ਹੈ, ਤਾਂ ਫਟਾਫਟ ਤੁਹਾਨੂੰ ਫਾਜ਼ਿਲਕਾ ਦਾ ਭਾਅ ਵੀ ਦੱਸ ਦਈਏ। ਫਾਜ਼ਿਲਕਾ ਟਮਾਟਰ ਵਿਕੇ ਚੌਥੇ ਹਫ਼ਤੇ 3000 ਰੁਪਏ, ਤੀਸਰੇ ਹਫ਼ਤੇ ਵੀ 3000 ਰੁਪਏ, ਪਰ ਜੂਨ ਦੇ ਚੌਥੇ ਹਫ਼ਤੇ 2000 ਰੁਪਏ, 1000 ਰੁਪਏ ਦਾ ਇਜ਼ਾਫਾ ਹੋ ਗਿਆ ਇੱਥੇ ਵੀ। ਜਲਾਲਾਬਾਦ ਦੀ ਮੰਡੀ 2564 ਰੁਪਏ ਚੌਥੇ ਹਫ਼ਤੇ ਵਿੱਚ, ਤੀਸਰੇ ਹਫ਼ਤੇ ਵਿੱਚ 2666 ਰੁਪਏ, ਅਤੇ ਜੂਨ ਦੇ ਚੌਥੇ ਹਫ਼ਤੇ ਵਿੱਚ 2130 ਰੁਪਏ ਭਾਅ ਰਿਹਾ। ਇਹ ਤੁਹਾਡੇ ਨਾਲ ਜੋ ਅੱਜ ਮੈਂ ਸਾਂਝੇ ਕੀਤੇ ਮੰਡੀਆਂ ਦੇ ਭਾਅ, ਉਹਦੇ ਵਿੱਚ ਜੋ ਘਰੇਲੂ ਵਰਤੋਂ ਦੇ ਵਿੱਚ ਜ਼ਿਆਦਾ ਸਮਾਨ ਆਉਂਦਾ ਉਹਨਾਂ ਦੀ ਗੱਲ ਕੀਤੀ ਗਈ, ਜਿਹਦੇ ਵਿੱਚ ਆਪਣੇ ਕੋਲ ਪਿਆਜ਼, ਟਮਾਟਰ ਅਤੇ ਆਲੂਆਂ ਦੀ ਗੱਲ ਕੀਤੀ ਗਈ। ਹੁਣ ਕਿਸਾਨ ਵੀਰੋ, ਮੈਂ ਤੁਹਾਡੇ ਨਾਲ ਮੌਸਮ ਦੀ ਜਾਣਕਾਰੀ ਵੀ ਸਾਂਝੀ ਕਰ ਲਵਾਂ, ਕਿਉਂਕਿ ਪ੍ਰੋਗਰਾਮ ਕਿਸਾਨ ਬਾਣੀ ਆਪਦੀ ਸਮਾਪਤੀ ਵੱਲ ਹੈ। ਆਉਣ ਵਾਲੀ ਕੱਲ੍ਹ ਨੂੰ, ਜਾਨੀ ਕਿ 2 ਅਗਸਤ ਨੂੰ, ਜੋ ਤਾਪਮਾਨ ਹੈ ਉਸ ਦੇ ਵਿੱਚ ਬੱਦਲਵਾਈ ਬਣੀ ਰਹਿਣ ਦੀ ਸੰਭਾਵਨਾ ਹੈ, ਬੱਦਲਵਾਈ ਦੇ ਨਾਲ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਕੱਲ੍ਹ ਦਾ ਤਾਪਮਾਨ ਵੱਧ ਤੋਂ ਵੱਧ 35 ਡਿਗਰੀ ਸੈਂਟੀਗ੍ਰੇਡ ਅਤੇ ਘੱਟ ਤੋਂ ਘੱਟ 25 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਔਸਤ ਮਾਤਰਾ ਸਵੇਰ ਦੇ ਸਮੇਂ 85% ਅਤੇ ਸ਼ਾਮ ਦੇ ਸਮੇਂ 50% ਰਹਿਣ ਦਾ ਅਨੁਮਾਨ ਹੈ। ਹਵਾਵਾਂ ਦੀ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦਾ ਅਨੁਮਾਨ ਹੈ। ਹਵਾ ਦੀ ਦਿਸ਼ਾ 113 ਡਿਗਰੀ ਰਹੇਗੀ। ਇਹ ਕਿਸਾਨ ਵੀਰੋ, ਕੱਲ੍ਹ ਦਾ ਮੌਸਮ ਤੁਹਾਡੇ ਨਾਲ ਸਾਂਝਾ ਕੀਤਾ ਗਿਆ। ਅੱਜ ਕਿਸਾਨ ਵੀਰਾਂ ਨੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ 1 ਅਗਸਤ ਨੂੰ ਜੋ ਸਾਡੇ ਵੱਲੋਂ ਮੰਡੀਆਂ ਦੇ ਭਾਅ ਦਿੱਤੇ ਗਏ ਨੇ, ਉਹਨਾਂ ਦੀ ਪੁਰਜ਼ੋਰ ਮੰਗ 'ਤੇ, ਉਹਨਾਂ ਦੀ ਮੰਗ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਕਿਸਾਨ ਵੀਰੋ, ਪ੍ਰੋਗਰਾਮ ਆਪਦੀ ਸਮਾਪਤੀ ਵੱਲ ਹੈ, ਅਤੇ ਹੁਣ ਮੈਨੂੰ ਦਿਓ ਆਗਿਆ।
1: ਪ੍ਰਧਾਨ ਮੰਤਰੀ ਕਿਸਾਨ ਮਾਨ

0: ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ। ਅੱਜ ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣੋਗੇ ਹਰ ਅਕਾਲ ਉਸਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ, ਸੰਪਾਦਨ ਹੈ ਜੀ ਗੁਰਦੀਪ ਗਿੱਲ ਦਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਹਫ਼ਤਾਵਾਰੀ ਸਿਲਸਿਲਾ ਹਰ ਅਕਾਲ ਉਸਤਤ ਦੇ ਅੰਤਰਗਤ ਅਰਦਾਸ ਦਰਸ਼ਨ ਰੂਪ ਅਭਿਆਸ ਦੇ ਵਿੱਚ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਵਿਸ਼ਾ ਬੰਦ ਬੰਦ ਕਟਵਾਏ। ਅਰਦਾਸ ਵਿੱਚ ਦੋਸਤੋ ਬੇਅੰਤ ਸ਼ਹੀਦਾਂ ਦਾ ਜ਼ਿਕਰ ਹੈ, ਪਰ ਨਾਮ ਕਿਸੇ ਦਾ ਨਹੀਂ ਲਿਆ ਗਿਆ। ਇਸ ਪਿੱਛੇ ਰਹੱਸ ਇਹ ਹੈ ਕਿ ਹਰ ਕੁਰਬਾਨੀ ਸਮੁੱਚੇ ਸਿੱਖੀ ਆਚਰਣ ਦੀ ਪ੍ਰਾਪਤੀ ਸਮਝੀ ਗਈ ਹੈ, ਇਸੇ ਲਈ ਉਹ ਪੰਥਕ ਗੌਰਵ ਦਾ ਹਿੱਸਾ ਹੋਈ ਹੈ ਤੇ ਅਰਦਾਸ ਵਿੱਚ ਸ਼ਾਮਲ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਬਾਲੀਆਂ ਕੁਰਬਾਨੀਆਂ ਦਾ ਜ਼ਿਕਰ ਉਨ੍ਹਾਂ ਤਸੀਹਿਆਂ ਦੇ ਨਾਮ ਨਾਲ ਕੀਤਾ ਗਿਆ ਹੈ ਜੋ ਉਨ੍ਹਾਂ ਸ਼ਹੀਦਾਂ ਨੂੰ ਦਿੱਤੇ ਗਏ ਤਸੀਹਿਆਂ ਦੇ ਨਾਵਾਂ ਨਾਲ ਇਹ ਗਿਆਤ ਕਰਾਇਆ ਗਿਆ ਜਾਪਦਾ ਹੈ ਕਿ ਗੁਰੂ ਕੇ ਲਾਲ ਕਰੜੇ ਤਸੀਹਿਆਂ ਦੇ ਬਾਵਜੂਦ ਧਰਮ ਤੋਂ ਨਹੀਂ ਡੋਲੇ, ਇਨ੍ਹਾਂ ਸਭ ਨੇ ਧਰਮ ਪਈਏ ਧਰਮ ਨਾ ਛੋੜੀਏ ਦਾ ਬਿਰਧ ਨਿਭਾਇਆ।
2: ਤਾਰੇ

ਬੰਦ ਬੰਦ ਕਟਵਾਉਣ ਵਾਲੇ ਅਮਰ ਸ਼ਹੀਦ ਦੀ ਯਾਦ 18ਵੀਂ ਸਦੀ ਦੇ ਅਖੀਰਲੇ ਦਹਾਕੇ ਵਿਚ ਅਰਦਾਸ ਅੰਦਰ ਸ਼ਾਮਲ ਹੋਈ ਜਾਪਦੀ ਹੈ। ਇਹ ਸ਼ਹੀਦ ਭਾਈ ਮਨੀ ਸਿੰਘ ਜੀ ਸਨ, ਜਿਨ੍ਹਾਂ ਦਾ ਸਿੱਖ ਇਤਿਹਾਸ ਵਿਚ ਬੜਾ ਪ੍ਰਮੁੱਖ ਸਥਾਨ ਹੈ। ਮੁਲਤਾਨ ਦੇ ਲਾਗੇ ਅਲੀਪੁਰ ਪਿੰਡ ਦੇ ਇੱਕ ਪਵਿੱਤਰ ਘਰਾਣੇ ਵਿਚ ਇਹਨਾਂ ਦਾ ਜਨਮ 1644 ਈਸਵੀ ਵਿਚ ਹੋਇਆ। ਉਹਨਾਂ ਦੇ ਵੱਡੇ ਵਡੇਰੇ ਪੱਕੇ ਗੁਰਸਿੱਖ ਸਨ। ਉਹਨਾਂ ਦੇ ਦਾਦਾ ਬਾਲੂ ਰਾਓ ਜੀ 6ਵੇਂ ਸਤਿਗੁਰੂ ਜੀ ਦੇ ਬਲਵਾਨ ਯੋਧਿਆਂ ਵਿੱਚੋਂ ਸਨ। ਬਾਲੂ ਰਾਓ ਜੀ ਦੇ 12 ਪੁੱਤਰ ਸਨ, ਜਿਨ੍ਹਾਂ ਵਿੱਚੋਂ ਮਾਈ ਦਾਸ ਜੀ ਦੇ ਘਰ ਭਾਈ ਮਨੀ ਸਿੰਘ ਜੀ ਨੇ ਜਨਮ ਲਿਆ। ਆਪ ਦੇ 11 ਭਰਾ ਸਨ, 6 ਆਪਣੀ ਸਕੀ ਮਾਂ ਤੋਂ, 5 ਦੂਜੀ ਮਾਂ ਤੋਂ ਤੇ 1 ਅੱਗੋਂ ਆਪ ਦੇ 10 ਬੇਟੇ ਹੋਏ। ਇਸ ਪਵਿੱਤਰ ਪਰਿਵਾਰ ਦੀ ਪੰਥ ਨੂੰ ਅਦੁੱਤੀ ਦੇਣ ਦੇਖੋ ਕਿ ਭਾਈ ਮਨੀ ਜੀ ਦੇ 11 ਦੇ 11 ਭਰਾ, 10 ਦੇ 10 ਪੁੱਤਰ ਸਾਰੇ ਦੇ ਸਾਰੇ ਪੰਥ ਦੇ ਲਈ ਸ਼ਹੀਦ ਹੋਏ। ਭਾਈ ਮਨੀ ਸਿੰਘ ਜੀ 13 ਵਰਿਆਂ ਦੇ ਹੋਣਗੇ ਜਦ ਆਪਣੇ ਪਿਤਾ ਜੀ ਦੇ ਸੰਗ ਕੀਰਤਪੁਰ ਗੁਰੂ ਹਰ ਰਾਏ ਸਾਹਿਬ ਦੇ ਦਰਸ਼ਨਾਂ ਲਈ ਗਏ। ਉਦੋਂ ਆਪ ਦਾ ਨਾਮ ਮਨੀ ਰਾਮ ਸੀ ਤੇ ਲਾਡ ਨਾਲ ਮਾਪੇ ਮਣੀਆਂ ਕਹਿ ਕੇ ਬੁਲਾਉਂਦੇ। ਗੁਰੂ ਜੀ ਇਸ ਬਾਲਕ ਦੀ ਹੋਣਹਾਰੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਆਖਿਆ, ਮਣੀਆਂ ਇਹ ਗੁਣੀਆਂ ਹੋਵੇਗਾ ਬੀਚ ਜਗ ਸਾਰੇ। ਆਪ ਕਾਫੀ ਚਿਰ ਗੁਰੂ ਦਰਬਾਰ ਦੀ ਸੇਵਾ ਵਿਚ ਰਹੇ। ਗੁਰੂ ਹਰ ਰਾਏ ਸਾਹਿਬ ਤੋਂ ਮਗਰੋਂ ਆਪ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿਚ ਹੀ ਰਹੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਕਸ਼ਮੀਰੀ ਪੰਡਤਾਂ ਦੀ ਪੁਕਾਰ ਉਪਰੰਤ ਭਾਈ ਦਿਆਲਾ ਸਹਿਤ ਦਿੱਲੀ ਨੂੰ ਗਏ ਤਾਂ ਭਾਈ ਮਨੀ ਸਿੰਘ ਜੀ ਬਾਲਕ ਗੋਬਿੰਦ ਰਾਏ ਪਾਸ ਅਨੰਦਪੁਰ ਹੀ ਰਹੇ। ਗੁਰੂ ਹਰ ਰਾਏ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬਾਂ ਦੇ ਦਰਬਾਰ ਜੋ ਸੇਵਾ ਭਾਈ ਮਨੀ ਸਿੰਘ ਜੀ ਨੇ ਕੀਤੀ, ਉਸ ਦਾ ਜ਼ਿਕਰ ਇਉਂ ਕੀਤਾ ਗਿਆ।

ਆਪ ਕਵੀ ਵੀ ਸਨ ਤੇ ਪੌਂਟਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ 52 ਕਵੀਆਂ ਵਿੱਚ ਆਪ ਦਾ ਵਿਸ਼ੇਸ਼ ਸਥਾਨ ਵੀ ਸੀ। ਭੰਗਾਣੀ ਤੇ ਨਦੌਣ ਦੀਆਂ ਲੜਾਈਆਂ ਵਿੱਚ ਆਪ ਨੇ ਵੱਡੀ ਸੂਰਮ ਗਤੀ ਦੇ ਜੌਹਰ ਦਿਖਾਏ। ਖਾਲਸਾ ਪੰਥ ਦੀ ਸਾਜਨਾ ਤੋਂ ਮਗਰੋਂ ਭਾਈ ਮਨੀ ਸਿੰਘ ਜੀ ਨੇ ਆਪ ਉਹਨਾਂ ਦੇ ਯਾਰਾਂ ਭਰਾਵਾਂ ਤੇ 5 ਪੁੱਤਰਾਂ ਨੇ ਅੰਮ੍ਰਿਤ ਛਕਿਆ। ਦਸਮ ਪਾਤਸ਼ਾਹ ਨੇ ਭਾਈ ਮਨੀ ਸਿੰਘ ਜੀ ਦੇ ਸਿੱਖੀ ਸਿਦਕ ਤੋਂ ਪ੍ਰਭਾਵਿਤ ਹੋ ਕੇ ਗੁਰੂ ਦਰਬਾਰ ਦੀ ਦੀਵਾਨਗੀ ਦੀ ਪਦਵੀ ਬਖਸ਼ੀ। ਆਪ ਦੀ ਪ੍ਰਤਿਭਾ ਕਾਰਨ ਸਾਰੇ ਸਿੱਖ ਸਮਾਜ ਵਿੱਚ ਉਹਨਾਂ ਦਾ ਆਦਰ ਸਤਿਕਾਰ ਸੀ। ਅਨੰਦਪੁਰ ਸਾਹਿਬ ਹਰ ਰੋਜ਼ ਉਹ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੰਗਤਾਂ ਨੂੰ ਸੁਣਾਉਂਦੇ। ਉਹਨਾਂ ਦੀ ਕਥਾ ਤੋਂ ਚੱਲੀ ਕਥਾ ਪ੍ਰਣਾਲੀ ਨੂੰ ਗਿਆਨੀਆਂ ਦੀ ਪ੍ਰਣਾਲੀ ਕਿਹਾ ਜਾਂਦਾ ਹੈ। ਸੋਢੀ ਹਰਜੀ ਦੇ ਅਕਾਲ ਚਲਾਣੇ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਤੇ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੀ ਵਿਵਸਥਾ ਬਹਾਲ ਕੀਤੀ। ਚੌਕੀ ਸਾਹਿਬ ਜੀ ਦੀ ਮਰਿਆਦਾ ਮੁੜ ਜਾਰੀ ਕੀਤੀ। ਕਥਾ ਦਾ ਪ੍ਰਵਾਹ ਚਲਾਇਆ। ਅੰਮ੍ਰਿਤ ਅਭਿਲਾਖੀਆਂ ਨੂੰ ਅੰਮ੍ਰਿਤ ਛਕਾਉਣ ਦਾ ਪ੍ਰਬੰਧ ਕੀਤਾ ਤੇ ਮੀਣਿਆਂ ਵੱਲੋਂ ਪਾਈਆਂ ਕੁਪ੍ਰਥਾਵਾਂ ਨੂੰ ਦੂਰ ਕੀਤਾ। ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਮਗਰੋਂ ਜਦ ਤੱਤ ਖਾਲਸੇ ਤੇ ਬੰਦਈ ਖਾਲਸੇ ਵਿਚਾਲੇ ਝਗੜਾ ਹੋਇਆ ਤਾਂ ਭਾਈ ਸਾਹਿਬ ਨੇ ਅੱਤ ਸਿਆਣਪ ਨਾਲ ਉਹਨਾਂ ਦਾ ਸਮਾਧਾਨ ਕਰਵਾਇਆ। ਚੌਂਕੀ ਸਾਹਿਬ ਦੀ ਮਰਿਆਦਾ ਮੁੜ ਜਾਰੀ ਕੀਤੀ।

ਸਿੰਘ ਆਖਿਆ ਭਾਈ ਜੀ ਤੁਸੀਂ ਅੰਮ੍ਰਿਤ ਸਰ ਜਾਓ, ਭਾਈ ਜੀ ਤੁਸੀਂ ਅੰਮ੍ਰਿਤ ਸਰ ਜਾਓ, ਪਹਿਰਾ ਦਿਓ ਮਰਿਆਦਾ ਤੇ ਅੰਮ੍ਰਿਤ।

ਗਈ। ਉਹਨਾਂ ਨੇ ਦੀਵਾਲੀ ਤੇ ਇਕੱਠੇ ਹੋਏ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਗੂੰਦ ਗੂੰਦ ਲਈ। ਇਸ ਸਾਜਿਸ਼ ਦੀ ਸੂਚਨਾ ਭਾਈ ਸਾਹਿਬ ਨੂੰ ਵੀ ਆ ਪਹੁੰਚੀ। ਉਹਨਾਂ ਸਰਕਾਰ ਦੀ ਬਦਨੀਤੀ ਭਾਂਪ ਕੇ ਸਾਰੀਆਂ ਸੰਗਤਾਂ ਨੂੰ ਅੰਮ੍ਰਿਤਸਰ ਆਉਣ ਤੋਂ ਵਰਜਣ ਲਈ ਨਵੀਆਂ ਚਿੱਠੀਆਂ ਲਿਖ ਘੱਲੀਆਂ। ਫਲਸਰੂਪ ਦੀਵਾਲੀ ਤੇ ਬੜੀ ਥੋੜੀ ਸੰਗਤ ਆਈ, ਜੋ ਚੜਾਵਾ ਥੋੜਾ ਚੜਿਆ ਤੇ ਜਜ਼ੀਏ ਦੀ ਰਕਮ ਅਦਾ ਨਾ ਹੋ ਸਕੀ। ਸੂਬੇ ਨੇ ਜਵਾਬ ਤਲਬੀ ਕੀਤੀ। ਭਾਈ ਸਾਹਿਬ ਵੱਲੋਂ ਸਿੰਘਾਂ ਨੇ ਵਿਸਾਖੀ ਦੇ ਮੇਲੇ ਮਗਰੋਂ ਰਕਮ ਤਾਰਨੀ ਪ੍ਰਵਾਨ ਕਰ ਲਈ, ਪਰ ਵਿਸਾਖੀ ਦੇ ਮੇਲੇ ਤੇ ਫਿਰ ਉਵੇਂ ਹੀ ਹੋਇਆ। ਲਾਹੌਰੋਂ ਫੌਜ ਨੇ ਆ ਕੇ ਅੰਮ੍ਰਿਤਸਰ ਦਾ ਘੇਰਾ ਪਾ ਲਿਆ। ਮੇਲਾ ਤਾਂ ਕੀ ਹੋਣਾ ਸੀ, ਭਾਈ ਮਨੀ ਸਿੰਘ ਤੇ ਕੁਝ ਹੋਰ ਨਾਮੀ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਗਏ। ਲਾਹੌਰ ਦੇ ਸੂਬੇ ਨੇ ਸਰੋਵਰ ਮਿੱਟੀ ਚੰਮ ਤੇ ਹੱਡ ਨਾਲ ਪੂਰ ਦੇਣ ਦਾ ਆਦੇਸ਼ ਦਿੱਤਾ ਤੇ ਭਾਈ ਮਨੀ ਸਿੰਘ ਨੂੰ ਬੰਦ ਬੰਦ ਜੁਦਾ ਕਰਕੇ ਮਾਰਨ ਦਾ ਫਤਵਾ ਸੁਣਾਇਆ। ਸੰਨ 1791 ਬਿਕਰਮੀ ਸੰਮਤ ਦੇ ਹਿਸਾਬ ਨਾਲ ਸੰਨ 1935 ਈਸਵੀ ਦੀ ਹਾੜ ਸੁਦੀ ਪੰਚਮੀ ਨੂੰ ਭਾਈ ਮਨੀ ਸਿੰਘ ਨੂੰ ਤੇ ਨਾਲ ਹੋਰ ਸਿੱਖਾਂ ਨੂੰ ਨਿਖਾਸ ਚੌਂਕ ਵਿਚ, ਜਿਥੇ ਗੁਰਦੁਆਰਾ ਸ਼ਹੀਦ ਗੰਜ ਸਥਾਪਿਤ ਹੋਇਆ, ਸ਼ਹੀਦੀ ਲਈ ਲਿਆਂਦਾ ਗਿਆ। ਭਾਈ ਸਾਹਿਬ ਨੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਤੇ ਜਿੰਨਾ ਚਿਰ ਉਹਨਾਂ ਦੇ ਸਵਾਸ ਕਾਇਮ ਰਹੇ ਉਹਨਾਂ ਨੇ ਇਹ ਪਾਠ ਜਾਰੀ ਰੱਖਿਆ। ਇਹਨਾਂ ਦਾ ਬੰਦ ਬੰਦ ਜੁਦਾ ਕਰਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ।

0: ਮੌਤ ਸਿੰਘਾਂ ਦੀ ਲਾੜੀ ਇਹ ਸੱਚ ਧਿਆਨ ਤਰੀ ਮੌਤ ਸਿੰਘਾਂ ਦੀ ਲਾੜੀ ਇਹ ਸੱਚ ਧਿਆਨ ਤਰੀ
1: ਸਨਮੁਖ ਮੌਤ ਦੇ ਰਹਿੰਦੇ ਸਨਮੁਖ ਮੌਤ ਦੇ ਰਹਿੰਦੇ ਹਾਂ ਕਿਤੇ ਪਿੱਛੇ ਖੜਦੇ ਨਾ ਸਨਮੁਖ ਮੌਤ ਦੇ ਰਹਿੰਦੇ ਹਾਂ ਕਿਤੇ ਪਿੱਛੇ ਖੜਦੇ ਨਾ
0: ਗੁਰੂ ਨਾਨਕ ਦੇ ਪੁੱਤ ਕਦੇ ਵੀ ਮੌਤੋਂ ਡਰਦੇ ਨਾ ਗੁਰੂ ਨਾਨਕ ਦੇ ਪੁੱਤ ਕਦੇ ਵੀ ਮੌਤੋਂ ਡਰਦੇ ਨਾ
2: ਸੰਗਤ ਜੀ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਕੋਈ ਮਾਮੂਲੀ ਗੱਲ ਨਹੀਂ ਸੀ ਉਹ ਸਿੱਖ ਪੰਥ ਦੇ ਹਰਮਨ ਪਿਆਰੇ ਆਗੂ ਤੇ ਉੱਚ ਕੋਟੀ ਦੇ ਵਿਦਵਾਨ ਸਨ ਜਿਨ੍ਹਾਂ ਦਸ਼ਮੇਸ਼ ਜੀ ਦੀ ਖਿੰਡੀ ਪੁੰਡੀ ਬਾਣੀ ਨੂੰ ਇਕੱਤਰ ਕਰਕੇ ਦਸਮ ਗ੍ਰੰਥ ਦੀ ਬੀੜ ਬੰਨੀ ਸੀ ਭਾਈ ਸਾਹਿਬ ਦੇ ਭਤੀਜੇ ਭਾਈ ਅੱਗੜ ਸਿੰਘ ਨੇ ਅੰਮ੍ਰਿਤਸਰ ਦੇ ਹਾਕਮ ਅਬਦੁਲ ਰਜ਼ਾਕ ਤੇ ਫਤਵਾ ਦੇਣ ਵਾਲੀ ਕਾਜ਼ੀ ਦੋਹਾਂ ਨੂੰ ਮੌਤ ਦੇ ਘਾਟ ਉਤਾਰਿਆ ਈਸਪੁਰ ਸਰਕਾਰ ਵੱਲੋਂ ਸਿੱਖਾਂ ਉੱਪਰ ਜ਼ੁਲਮਾਂ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਪਰ ਸਿੱਖ ਪੰਥ ਨੇ ਆਪਣੇ ਹਰਮਨ ਪਿਆਰੇ ਆਗੂ ਦੀ ਯਾਦ ਆਪਣੀ ਅਰਦਾਸ ਦੇ ਪਾਠ ਕਰਮ ਵਿੱਚ ਬੰਨ ਲਈ ਬੰਦ ਬੰਦ ਕਟਵਾਉਣ ਵਾਲੇ ਇਸ ਮਹਾਂਪੁਰਖ ਨੂੰ ਹਰ ਸਿੱਖ ਹਿਰਦਾ ਨਿੱਤ ਅਰਦਾਸ ਰਾਹੀਂ ਆਪਣੀ ਦਰਦ ਭਰੀ ਸ਼ਰਧਾਂਜਲੀ ਅਰਪਣ ਕਰਦਾ ਹੈ।

ਨਾਨਕ ਦੇ ਪੁੱਤ ਕਦੇ ਵੀ ਮੌਤੋਂ ਡਰਦੇ ਨਾ। ਸੁਣਿਓ ਬੜੇ ਪਿਆਰ ਦੇ ਨਾਲ, ਕਿੱਡਾ ਵੱਡਾ ਜਿਗਰਾ ਭਾਈ ਮਨੀ ਸਿੰਘ ਸਾਹਿਬ ਮੌਤ ਰੂਪ ਦੇ ਨਾਲ, ਮੌਤ ਰੂਪ ਜਲਾਦ ਦੇ ਨਾਲ ਜਿਹੜੀਆਂ ਗੱਲਾਂ ਕਰ ਰਹੇ ਆ, ਉਹਨਾਂ ਗੱਲਾਂ ਨੂੰ ਕੜਿਆਣੇ ਵਾਲੇ ਢਾਡੀ ਜਥੇ ਦੀ ਜਵਾਨੋ ਇਉਂ ਸਰਵਣ ਕਰੋ।

ਦੋਸਤੋ, ਦਿਲੋਂ ਅਥਾਹ ਸਤਿਕਾਰ ਦੇ ਨਾਲ ਉਹਨਾਂ ਦੇ ਲਈ ਸੀਸ ਝੁਕਦਾ। ਕਦੇ ਵੀ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁਲਾ ਨਹੀਂ ਸਕਦੇ। ਸੋ ਉਹਨਾਂ ਨੂੰ ਯਾਦ ਕਰਦਿਆਂ, ਉਹਨਾਂ ਅੱਗੇ ਸਿਰ ਝੁਕਾਉਂਦਿਆਂ, ਅੱਜ ਦਾ ਸਾਡਾ ਹਫ਼ਤਾਵਾਰੀ ਸਿਲਸਿਲਾ ਹਰ ਅਕਾਲ ਉਸਤਤ ਦੇ ਅੰਤਰਗਤ ਅਰਦਾਸ ਦਰਸ਼ਨ ਰੂਪ ਅਭਿਆਸ ਇੱਥੇ ਹੀ ਸੰਪੂਰਨ ਕਰਨ ਦੀ ਦਿਓ ਆਗਿਆ। ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ, ਤਕਨੀਕੀ ਸਹਿਯੋਗ ਸਮੁੱਚੀ ਟੈਕਨੀਕਲ ਟੀਮ ਦਾ।

0: ਦੋਸਤੋ, ਪ੍ਰੋਗਰਾਮ ਗੱਲਾਂ ਚੋਂ ਗੱਲ ਤਹਿਤ ਹੁਣੇ ਤੁਸੀਂ ਸੁਣ ਰਹੇ ਸੀ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਸੀ, ਸੰਪਾਦਨ ਸੀ ਜੀ ਗੁਰਦੀਪ ਗਿੱਲ ਦਾ। ਅਤੇ ਹੁਣ ਸੁਣਦੇ ਹਾਂ ਜੀ ਆਪਾਂ ਪ੍ਰੋਗਰਾਮ ਦੇ ਤਹਿਤ ਸੰਦੇਸ਼।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 2 ਅਗਸਤ ਦਿਨ ਐਤਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰਾਖੇ ਸਰਹੱਦਾਂ ਦੇ।

0: ਕਿਵੇਂ ਭੋਲੇ, ਚੁੱਪ ਕਰਕੇ ਬੈਠਾ ਬਾਈ।
1: ਉਹ ਕੀ ਦੱਸਾਂ ਬਾਈ, ਨਵੀਂ ਦੁਕਾਨ ਵੀ ਖੋਲ ਲਈ ਤੇ ਨਵਾਂ ਸਮਾਨ ਵੀ ਪਾ ਲਿਆ, ਸਕੀਮਾਂ ਵੀ ਕਈ ਦੇਤੀਆਂ ਤੇ ਭਾਰੀ ਛੂਟ ਵੀ ਦੇਤੀ, ਕਾਰੋਬਾਰ ਜਮਾ ਹੀ ਠੰਡਾ ਪਿਆ। ਇਹ ਸਮਝ ਨਹੀਂ ਆ ਰਿਹਾ ਵੀ ਲੋਕਾਂ ਤੱਕ ਕਿਵੇਂ ਪਹੁੰਚ ਕੀਤੀ ਜਾਵੇ।
0: ਨਾ ਕੀ ਗੱਲ, ਸਾਰੀ ਉਮਰ ਭੋਲਾ ਹੀ ਬਣ ਕੇ ਕੱਟ ਦੇਣੀ ਹੈ। ਨਵਾਂ ਜ਼ਮਾਨਾ ਯਾਰ, ਨਵੀਆਂ ਤਕਨੀਕਾਂ ਦੀ ਵਰਤੋਂ ਕਰੋ। ਤੇ ਅੱਜ ਕੱਲ ਤਾਂ ਆਕਾਸ਼ਵਾਣੀ ਬਠਿੰਡਾ ਤੋਂ ਵੀ ਲੋਕ ਆਪਣੇ ਕਾਰੋਬਾਰ ਦੀ ਮਸ਼ਹੂਰੀ ਦੇ ਕੇ ਬੜੀ ਕਮਾਈ ਕਰ ਰਹੇ ਆ,
1: ਰੇਡੀਓ ਤੇ ਮਸ਼ਹੂਰੀ ਕਰਕੇ। ਉਹ ਬਾਈ ਉਹ ਕਿਵੇਂ ਭਲਾ?
0: ਰੇਡੀਓ ਤੇ ਯਾਨੀ ਕਿ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਜੇਕਰ ਤੁਸੀਂ ਮਸ਼ਹੂਰੀ ਦਿੰਨੇ ਹੋ ਆਪਣੇ ਕਾਰੋਬਾਰ ਜਾਂ ਸੇਵਾਵਾਂ ਦੀ, ਤਾਂ ਤੁਹਾਡਾ ਸੁਨੇਹਾ ਨੇੜੇ ਤੇੜੇ 70 ਕਿਲੋਮੀਟਰ ਦੇ ਦਾਇਰੇ ਤੱਕ ਪਹੁੰਚਦਾ।
1: ਬਾਈ ਪਰ ਇਹਦੇ ਲਈ ਕਰਨਾ ਕੀ ਪਊਗਾ?
0: ਉਹ ਜਮਾ ਹੀ ਸੌਖਾ ਹੈ ਤਾਂ। ਆਕਾਸ਼ਵਾਣੀ ਬਠਿੰਡਾ ਦੇ ਕਮਰਸ਼ਲ ਵਿਭਾਗ ਦਾ ਨੰਬਰ ਹੈ 78-379-63-306। ਇਹ ਨੰਬਰ ਡਾਇਲ ਕਰੋ ਤੇ ਦਿਓ ਇਸ਼ਤਿਹਾਰ ਆਪਣੀ ਕੰਪਨੀ ਦਾ ਜਾਂ ਆਪਣੇ ਬਿਜ਼ਨਸ ਦਾ।
1: ਉਹ ਖੜਜਾ ਬਾਈ, ਮੈਂ ਕਾਪੀ ਤੇ ਲਿਖ ਲਾ ਨੰਬਰ, ਤੂੰ ਇੱਕ ਵਾਰੀ ਦੁਬਾਰਾ ਬੋਲ ਦੇ।
0: ਨੰਬਰ ਹੈ 78-379-63-306। ਨੰਬਰ ਦੇ ਨਾਲ ਨਾਲ ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
2: ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਗੱਲਾਂ ਚੋਂ ਗੱਲ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:19 ਤੇ 53 ਸੈਕਿੰਡ ਹੋਏ ਨੇ। 6:20 ਤੇ ਰੀਲੇ ਕਰਾਂਗੇ ਪ੍ਰਦੇਸ਼ੀ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਖਬਰਾਂ ਵਿਸਥਾਰ ਨਾਲ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨਾ ਸਿਰਫ ਪੰਜਾਬ ਸਗੋਂ ਪੂਰੇ ਦੇਸ਼ ਲਈ ਇਕ ਗੰਭੀਰ ਮੁੱਦਾ ਹੈ ਕਿਉਂਕਿ ਦੇਸ਼ ਵਿਰੋਧੀ ਤਾਕਤਾਂ ਨੌਜਵਾਨਾਂ ਨੂੰ ਨਸ਼ਿਆਂ ਚ ਫਸਾ ਕੇ ਦੇਸ਼ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਰਚ ਰਹੀਆਂ ਨੇ। ਉਨਾਂ ਕਿਹਾ ਕਿ ਨਸ਼ਿਆਂ ਖਿਲਾਫ਼ ਲੜਾਈ ਸਿਰਫ਼ ਸਰਕਾਰ ਜਾਂ ਪੁਲਿਸ ਦਾ ਹੀ ਨਹੀਂ ਸਗੋਂ ਪੂਰੇ ਸਮਾਜ ਦੀ ਸਮੂਹਿਕ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਰਾਜਪਾਲ ਅੱਜ ਪਟਿਆਲਾ ਵਿਖੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿਖੇ ਯੁੱਧ ਨਸ਼ਿਆਂ ਵਿਰੁੱਧ ਨਸ਼ਿਆਂ ਖਿਲਾਫ਼ ਇਕ ਜੰਗ ਵਿਸ਼ੇ ਤੇ ਇਕ ਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸ਼ੀਮ ਕੁਮਾਰ ਘੋਸ਼ ਵੀ ਮੌਜੂਦ ਰਹੇ। ਸ੍ਰੀ ਕਟਾਰੀਆ ਨੇ ਭਰੋਸਾ ਪ੍ਰਗਟਾਇਆ ਕਿ ਸਰਕਾਰ, ਪ੍ਰਸ਼ਾਸਨ, ਵਿਦਿਅਕ ਸੰਸਥਾਵਾਂ, ਸਮਾਜਿਕ ਤੇ ਧਾਰਮਿਕ ਸੰਗਠਨਾਂ ਤੇ ਆਮ ਜਨਤਾ ਦੇ ਸਾਂਝੇ ਉਪਰਾਲਿਆਂ ਨਾਲ ਇਸ ਖਤਰੇ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ। ਕਾਨਫਰੰਸ ਵਿਚ ਸ਼ਾਮਲ ਹੋਏ ਪੰਜਾਬ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੇ ਵੀ ਨਸ਼ਿਆਂ ਦੀ ਦੁਰਵਰਤੋਂ ਦੇ ਮੁੱਦੇ ਨੂੰ ਸਮੂਹਿਕ ਤੌਰ ਤੇ ਹੱਲ ਕਰਨ ਪ੍ਰਤੀ ਆਪਣੀ ਵਚਨਬੱਧਤਾ ਤੇ ਏਕਤਾ ਜ਼ਾਹਰ ਕੀਤੀ। ਪੰਜਾਬ ਸਰਕਾਰ ਨੇ ਅੱਜ ਮਾਵਾਂ ਦੀਆਂ ਸਤਿਕਾਰ ਯੋਜਨਾ ਤਹਿਤ 35 ਲੱਖ ਤੋਂ ਵੱਧ ਔਰਤਾਂ ਨੂੰ ਮਹੀਨਾਵਾਰ ਵਿੱਤੀ ਸਹਾਇਤਾ ਰਾਸ਼ੀ ਤਬਦੀਲ ਕੀਤੀ, ਜਿਸ ਨਾਲ ਲਾਭਪਾਤਰੀਆਂ ਦੀ ਕੁੱਲ ਗਿਣਤੀ 68,50,000 ਹੋ ਗਈ ਹੈ। ਅੱਜ ਪਠਾਨਕੋਟ ਵਿਚ ਇਸ ਯੋਜਨਾ ਤਹਿਤ ਵਿੱਤੀ ਸਹਾਇਤਾ ਵੰਡ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਭਰ ਦੀਆਂ ਔਰਤਾਂ ਨੂੰ ਇਸ ਯੋਜਨਾ ਤਹਿਤ 3 ਮਹੀਨਿਆਂ ਦੀਆਂ ਕਿਸ਼ਤਾਂ ਵਜੋਂ 3,000 ਤੇ 4,500 ਰੁਪਏ ਮਿਲ ਰਹੇ ਨੇ, ਜਦਕਿ ਵਿਧਵਾ ਔਰਤਾਂ, ਦਿਵਿਆਂਗ ਤੇ ਬੁਢਾਪਾ ਪੈਨਸ਼ਨ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ ਵੀ ਪਹਿਲੀ ਵਾਰ 1,000 ਜਾਂ 1,500 ਰੁਪਏ ਵੀ ਮਿਲ ਰਹੇ ਨੇ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 7 ਦਿਨਾਂ ਦੌਰਾਨ ਇਸ ਯੋਜਨਾ ਤਹਿਤ 5 ਲੱਖ ਹੋਰ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜਿਸ ਨਾਲ ਕੁੱਲ ਰਜਿਸਟ੍ਰੇਸ਼ਨ 73,50,000 ਹੋ ਗਈ ਹੈ। ਯੋਗ ਲਾਭਪਾਤਰੀਆਂ ਲਈ ਸੂਬੇ ਭਰ ਵਿੱਚ ਰਜਿਸਟ੍ਰੇਸ਼ਨ ਜਾਰੀ ਹੈ। ਮੁੱਖ ਮੰਤਰੀ ਨੇ ਕਿਹਾ,
1: ਸੋ ਅੱਜ ਉਹ ਦਿਨ ਆ ਗਿਆ, ਇੱਕ ਆਪਦਾ ਜਿਹਾ ਤਾਂ ਲੱਗਦਾ ਨਾ, ਸਾਡੇ ਆਪਦੇ ਜੇ ਪੈਸੇ ਨੇ, ਅਸੀਂ ਕਿਸੇ ਤੋਂ ਮੰਗਣੇ ਨਹੀਂ, ਨਾ ਪਤੀ ਤੋਂ ਨਾ ਬਾਪੂ ਤੋਂ, ਇਹ ਸਾਡੇ ਨੇ, ਇਹ ਸਾਨੂੰ ਕਿਸੇ ਨੇ ਦਿੱਤੇ ਨੇ, ਸਾਡੇ ਕਿਸੇ ਨੇ ਦਿੱਤੇ ਨੇ। 32 ਲੱਖ ਮਹਿਲਾਵਾਂ ਨੂੰ 1 ਜੁਲਾਈ ਨੂੰ ਪੈਸੇ ਪਾਏ ਸੀ, ਅੱਜ 40 ਲੱਖ ਨੂੰ ਅੱਜ ਪਾਉਣ ਲੱਗੇ ਹਾਂ।
0: ਪੰਜਾਬ ਵਿਧਾਨ ਸਭਾ ਦੇ 3 ਅਗਸਤ ਤੋਂ 10 ਅਗਸਤ ਤੱਕ ਹੋਣ ਵਾਲੇ ਮੌਨਸੂਨ ਅਜਲਾਸ ਵਿੱਚ ਦ ਪੰਜਾਬ ਰੈਗੂਲੇਟਰੀ ਆਫਿਸ ਔਨ ਐਡਿਡ ਐਜੂਕੇਸ਼ਨਲ ਇੰਸਟੀਟਿਊਟ ਸੋਧ ਬਿੱਲ 2026 ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਭਰ ਦੇ 7800 ਤੋਂ ਵੱਧ ਪ੍ਰਾਈਵੇਟ ਸਕੂਲਾਂ 'ਚ ਪੜ੍ਹ ਰਹੇ 32 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਬਿੱਲ ਦਾ ਫਾਇਦਾ ਮਿਲੇਗਾ। ਇਸ ਸਾਲ 13 ਜੁਲਾਈ ਤੋਂ ਲਾਗੂ ਆਰਡੀਨੈਂਸ ਨੂੰ ਪੱਕੀ ਕਾਨੂੰਨੀ ਮਾਨਤਾ ਦੇਣ ਲਈ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਅਜਲਾਸ ਦੌਰਾਨ ਪੇਸ਼ ਕੀਤਾ ਜਾਣਾ ਹੈ। ਇਹ ਪ੍ਰਾਈਵੇਟ ਸਕੂਲ ਫੀਸਾਂ ਤੇ ਸਖ਼ਤ ਨਿਯਮਨ ਨੂੰ ਯਕੀਨੀ ਬਣਾਉਂਦਾ ਹੈ, ਜੋ ਪ੍ਰਾਈਵੇਟ ਸਕੂਲਾਂ ਦੇ ਫੀਸ ਢਾਂਚੇ ਨੂੰ ਸਖ਼ਤੀ ਨਾਲ ਨਿਯਮਿਤ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਮਨਮਾਨੇ ਢੰਗ ਨਾਲ ਫੀਸਾਂ 'ਚ ਵਾਧੇ ਦੇ ਬੋਝ ਤੋਂ ਸੁਰੱਖਿਆ ਪ੍ਰਦਾਨ ਕਰੇਗਾ। ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਪ੍ਰਾਈਵੇਟ ਸਕੂਲ ਹੁਣ ਆਪਣੇ ਆਪ 5% ਤੋਂ ਵੱਧ ਫੀਸਾਂ ਨਹੀਂ ਵਧਾ ਸਕਣਗੇ। ਇਸ ਤੋਂ ਬਾਅਦ ਕਿਸੇ ਵੀ ਵਾਧੇ ਲਈ ਜ਼ਿਲ੍ਹਾ ਨਿਆਮਕ ਇਕਾਈ ਤੋਂ ਪਹਿਲਾਂ ਲਿਖਤੀ ਪ੍ਰਵਾਨਗੀ ਦੀ ਲੋੜ ਹੋਏਗੀ, ਜੋ ਸਕੂਲ ਦੇ ਵਿੱਤੀ ਰਿਕਾਰਡਾਂ ਦੀ ਜਾਂਚ ਤੋਂ ਬਾਅਦ ਹੀ ਦਿੱਤੀ ਜਾਵੇਗੀ। ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਆਬਕਾਰੀ ਤੇ ਕਰ ਵਿਭਾਗ ਨੇ ਬਿਹਤਰ ਟੈਕਸ ਪਾਲਣਾ, ਖੁਫੀਆ ਜਾਣਕਾਰੀ ਆਧਾਰਿਤ ਕਾਰਵਾਈਆਂ ਤੇ ਤਕਨਾਲੋਜੀ ਆਧਾਰਿਤ ਪ੍ਰਸ਼ਾਸਨ ਸਦਕਾ ਮੌਜੂਦਾ ਵਿੱਤੀ ਸਾਲ ਦੇ ਪਹਿਲੇ 4 ਮਹੀਨਿਆਂ ਦੌਰਾਨ ਕੁੱਲ GST ਮਾਲੀਏ ਵਿੱਚ 20% ਦਾ ਸ਼ਾਨਦਾਰ ਵਾਧਾ ਦਰਜ ਕੀਤਾ। ਵਿਭਾਗ ਨੇ ਪਿਛਲੇ 8 ਸਾਲ ਦੇ 8,708,48,00,000 ਰੁਪਏ ਦੇ ਮੁਕਾਬਲੇ 10,444,90,00,000 ਰੁਪਏ ਦਾ ਮਾਲੀਆ ਪ੍ਰਾਪਤ ਕੀਤਾ ਹੈ। ਅੱਜ ਚੰਡੀਗੜ੍ਹ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਦੇ ਨਾਲ ਹੀ ਬੋਗਸ ਬਿਲਿੰਗ ਨੈਟਵਰਕਾਂ ਖਿਲਾਫ਼ ਸਖ਼ਤ ਕਾਰਵਾਈ ਅਤੇ ਪੁਰਾਣੇ ਕਰ ਬਕਾਏ ਦੀ ਵਸੂਲੀ ਦੇ ਸਦਕਾ SGST ਨਕਦੀ ਵਾਧੇ ਵਿੱਚ 16.23% ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ। ਮੰਤਰੀ ਨੇ ਕਿਹਾ ਕਿ ਸੂਬੇ ਨੇ ਬਿਹਤਰ ਟੈਕਸ ਪਾਲਣਾ, ਖੁਫੀਆ ਜਾਣਕਾਰੀ ਤੇ ਆਧਾਰਿਤ ਕਾਰਵਾਈਆਂ ਤੇ ਤਕਨਾਲੋਜੀ ਆਧਾਰਿਤ ਪ੍ਰਸ਼ਾਸਨ ਰਾਹੀਂ GST ਉਗਰਾਹੀ 'ਚ ਵਧੀਆ ਵਾਧਾ ਦਰਜ ਕਰਕੇ ਮੌਜੂਦਾ ਵਿੱਤੀ ਸਾਲ ਦੌਰਾਨ ਆਪਣੀ ਮਜ਼ਬੂਤ ਮਾਲੀਆ ਕਾਰਗੁਜ਼ਾਰੀ ਨੂੰ ਬਰਕਰਾਰ ਰੱਖਿਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ 19 ਕਿਲੋਗ੍ਰਾਮ ਵਾਲੇ ਵਪਾਰਕ LPG ਸਿਲੰਡਰਾਂ ਦੀ ਕੀਮਤ 200 ਰੁਪਏ ਪ੍ਰਤੀ ਸਿਲੰਡਰ ਘਟਾ ਦਿੱਤੀ ਹੈ। ਇਸ ਕਟੌਤੀ ਤੋਂ ਬਾਅਦ ਦਿੱਲੀ ਵਿੱਚ ਵਪਾਰਕ ਸਿਲੰਡਰ ਦੀ ਕੀਮਤ 2,738 ਰੁਪਏ ਹੋ ਗਈ ਹੈ। ਕੋਲਕਾਤਾ 'ਚ ਇਸਦੀ ਕੀਮਤ 2,872 ਰੁਪਏ 50 ਪੈਸੇ, ਮੁੰਬਈ ਵਿੱਚ 2,691 ਰੁਪਏ 50 ਪੈਸੇ ਤੇ ਚੇਨਈ 'ਚ 2,906 ਰੁਪਏ ਹੋ ਗਈ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਮੁਤਾਬਕ ਨਵੀਆਂ ਵਪਾਰਕ ਸਿਲੰਡਰ ਦੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਨੇ। ਇਸ ਫੈਸਲੇ ਨਾਲ ਰੈਸਟੋਰੈਂਟ, ਢਾਬਿਆਂ, ਹੋਟਲਾਂ ਤੇ ਖਾਣ ਪੀਣ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਰਾਹਤ ਮਿਲੇਗੀ। ਫੇਫੜਿਆਂ ਦੇ ਕੈਂਸਰ ਦੇ ਕਾਰਨਾਂ, ਲੱਛਣਾਂ ਤੇ ਬਚਾਅ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅੱਜ ਫੇਫੜਿਆਂ ਦੇ ਕੈਂਸਰ ਬਾਰੇ ਆਲਮੀ ਦਿਹਾੜਾ ਮਨਾਇਆ ਜਾ ਰਿਹਾ। ਇਸ ਮੌਕੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਫੇਫੜਿਆਂ ਦਾ ਕੈਂਸਰ ਦੁਨੀਆਂ ਦੇ ਸਭ ਤੋਂ ਘਾਤਕ

0: ਕੈਂਸਰਾਂ ਵਿੱਚੋਂ ਇੱਕ ਹੈ, ਪਰ ਇਹ ਇੱਕ ਅਜਿਹੀ ਬਿਮਾਰੀ ਵੀ ਹੈ ਜਿਸ ਵਿੱਚ ਪਰਹੇਜ਼ ਤੇ ਸਮੇਂ ਸਿਰ ਇਲਾਜ ਨਾਲ ਨਤੀਜਿਆਂ 'ਚ ਵੱਡਾ ਸੁਧਾਰ ਲਿਆਂਦਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਲੋਕਾਂ ਨੂੰ ਇਲਾਜ ਦੇ ਖਰਚੇ ਦੀ ਚਿੰਤਾ ਕੀਤੇ ਬਿਨਾਂ ਸਮੇਂ ਸਿਰ ਇਲਾਜ ਮਿਲ ਸਕੇ। ਮੰਤਰੀ ਨੇ ਕਿਹਾ ਕਿ ਸਰਕਾਰ ਇਹ ਵੀ ਯਕੀਨੀ ਬਣਾ ਰਹੀ ਹੈ ਕਿ ਲੋਕ ਸਮੇਂ ਸਿਰ ਹਸਪਤਾਲ ਪਹੁੰਚਣ ਤੇ ਕਿਸੇ ਵੀ ਮਰੀਜ਼ ਨੂੰ ਮਿਆਰੀ ਸਿਹਤ ਸੇਵਾਵਾਂ ਲੈਣ ਵਾਸਤੇ ਆਰਥਿਕ ਤੰਗੀ ਕੋਈ ਰੁਕਾਵਟ ਨਾ ਬਣੇ। ਵਿਸ਼ਵ ਸਿਹਤ ਸੰਗਠਨ ਮੁਤਾਬਕ ਫੇਫੜਾ ਕੈਂਸਰ ਅੱਜ ਵੀ ਵਿਸ਼ਵ ਪੱਧਰ ਤੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਹੈ ਤੇ ਤੰਬਾਕੂ ਦਾ ਸੇਵਨ ਇਸ ਦਾ ਸਭ ਤੋਂ ਵੱਡਾ ਕਾਰਕ ਬਣਿਆ ਹੋਇਆ ਹੈ। ਇਸ ਬਾਰੇ ਗੁਰਦਾਸਪੁਰ ਦੇ ਡਾਕਟਰ ਦਿਨੇਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ।
1: ਜਿਹੜਾ ਬੰਦਾ ਵਿੱਚ ਜ਼ਿਆਦਾ ਸਮੋਕਿੰਗ ਕਰਦਾ ਹੈ ਉਸਨੂੰ ਲੰਗ ਕੈਂਸਰ ਹੋਣ ਦੇ ਚਾਂਸ ਜ਼ਿਆਦਾ ਵੱਧ ਜਾਂਦੇ ਹਨ, ਜਿਸ ਦੇ ਕਾਰਨ ਸਾਨੂੰ ਆਪਣੇ ਸਮੋਕਿੰਗ ਦੀ ਤੇ ਅਲਕੋਹਲ ਦੋਨਾਂ ਦਾ ਪਰਹੇਜ਼ ਬਹੁਤ ਜ਼ਿਆਦਾ ਜ਼ਰੂਰੀ। ਸਾਨੂੰ ਯੋਗਾ ਵੀ ਕਰਨਾ ਚਾਹੀਦਾ ਹੈ, ਸੈਰ ਵਗੈਰਾ ਕਰਨੀ ਚਾਹੀਦੀ ਹੈ। ਇਹ ਸਾਨੂੰ ਕੋਈ ਸ਼ੱਕ ਲੱਗ ਰਿਹਾ ਹੈ, ਸਾਡੇ ਛਾਤੀ 'ਚ ਦਰਦ ਹੋ ਰਿਹਾ ਹੈ ਜਾਂ ਸਾਨੂੰ ਖਾਂਸੀ ਵਗੈਰਾ ਆ ਰਹੀ ਹੈ, ਜੇ ਕੋਈ ਲੱਛਣ ਲੱਗ ਰਿਹਾ ਹੈ ਛਾਤੀ ਦੇ ਐਕਸਰੇ ਵਿੱਚ, ਤਾਂ ਸਾਨੂੰ ਉਸੇ ਟਾਈਮ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।
0: ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਰਸਤਾ ਸੰਕਲਪ ਅਭਿਆਨ ਤਹਿਤ ਉਹਨਾਂ ਦੀ ਜਨਮ ਭੂਮੀ ਵਾਰਾਣਸੀ ਦੇ ਸ੍ਰੀ ਗੋਵਰਧਨ ਤੋਂ ਲਿਆਂਦੀ ਗਈ ਪਵਿੱਤਰ ਮਿੱਟੀ ਦੀ ਕਲਸ਼ ਯਾਤਰਾ ਦੇ ਪੰਜਾਬ ਪਹੁੰਚਣ ਤੇ ਸ਼ਰਧਾਲੂਆਂ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ। ਲਾਲੜੂ ਵਿਖੇ ਪੰਜਾਬ ਬੀਜੇਪੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਵਿੱਤਰ ਕਲਸ਼ ਨੂੰ ਪ੍ਰਾਪਤ ਕੀਤਾ। ਇਸ ਮਗਰੋਂ ਚੰਡੀਗੜ੍ਹ ਦੇ ਆਰਿਆ ਮੰਦਿਰ ਵਿਖੇ ਆਯੋਜਿਤ ਸੂਬਾ ਪੱਧਰੀ ਸਮਾਗਮ ਦੌਰਾਨ ਵੱਖ ਵੱਖ ਜ਼ਿਲ੍ਹਾ ਪ੍ਰਧਾਨਾਂ ਨੂੰ ਪਵਿੱਤਰ ਮਿੱਟੀ ਦੇ ਕਲਸ਼ ਸੌਂਪੇ ਗਏ, ਜਿਨ੍ਹਾਂ ਰਾਹੀਂ ਇਹ ਯਾਤਰਾ ਸੂਬੇ ਭਰ ਵਿੱਚ ਅੱਗੇ ਵਧੇਗੀ। ਸਮਾਗਮ ਦੌਰਾਨ ਸੰਗਤਾਂ ਨੂੰ ਭਗਤ ਗੁਰੂ ਰਵਿਦਾਸ ਜੀ ਦੀ ਇਲਾਹੀ ਬਾਣੀ ਦੇ ਕੀਰਤਨ ਨਾਲ ਵੀ ਜੋੜਿਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਕਾਚ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਬੇਅਦਬੀ ਕਾਨੂੰਨ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਉੱਚ ਪੱਧਰੀ ਕਮੇਟੀ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਦਿਆਂ ਸੱਚੇ ਮਨ ਨਾਲ ਸੋਧ ਬਾਰੇ ਫੈਸਲਾ ਲੈਣਾ ਚਾਹੀਦਾ ਹੈ। ਅੱਜ ਮੀਰੀ ਪੀਰੀ ਖਾਲਸਾ ਮਾਰਚ ਤੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਤੋਂ ਸ੍ਰੀ ਮੁਕਤਸਰ ਸਾਹਿਬ ਤੇ ਰਾਹ 'ਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਝਾਈਆਂ ਸੋਧਾਂ ਕਰਨ ਨਾਲ ਨਾ ਸਿਰਫ਼ ਇੱਕ ਸਰਵਪੱਖੀ ਤੇ ਪ੍ਰਭਾਵਸ਼ਾਲੀ ਸਤਿਕਾਰ ਐਕਟ ਬਣੇਗਾ, ਸਗੋਂ ਸਮਾਜ 'ਚ ਭਰੋਸੇ ਤੇ ਸਦਭਾਵਨਾ ਦਾ ਮਾਹੌਲ ਵੀ ਮਜ਼ਬੂਤ ਹੋਏਗਾ। ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਤੇ ਸੰਗਠਿਤ ਅਪਰਾਧ ਨੂੰ ਅੰਜਾਮ ਦੇਣ ਵਾਲੇ ਗੱਠਜੋੜ ਦਾ ਪਰਦਾਫਾਸ਼ ਕਰਦਿਆਂ ਇੱਕ ਕਾਰਕੁਨ ਨੂੰ 20 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਮੁਖੀ ਗੌਰਵ ਆਦਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਝਬਾਲ ਵਾਸੀ ਓਮ ਪ੍ਰਕਾਸ਼ ਵਜੋਂ ਹੋਈ ਹੈ। ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ। ਪੰਜਾਬ ਦੇ ਕੁਝ ਹਿੱਸਿਆਂ 'ਚ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਮੌਸਮ ਵਿਭਾਗ ਨੇ ਕੱਲ੍ਹ ਵੀ ਸੂਬੇ 'ਚ ਕੁਝ ਥਾਵਾਂ 'ਤੇ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਨੇ 3 ਤੇ 4 ਅਗਸਤ ਨੂੰ ਕਈ ਥਾਵਾਂ 'ਤੇ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ 'ਚ ਅੱਜ ਵੱਧ ਤੋਂ ਵੱਧ ਤਾਪਮਾਨ ਬਠਿੰਡਾ 'ਚ 37 ਡਿਗਰੀ ਸੈਲਸੀਅਸ, ਹਰਿਆਣਾ ਦੇ ਅੰਬਾਲਾ 36.7 ਡਿਗਰੀ ਅਤੇ ਚੰਡੀਗੜ੍ਹ 'ਚ 35.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤ ਨੇ ਕੱਲ੍ਹ ਗਲਾਸਕੋ 'ਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 'ਚ ਇੱਕ ਹੋਰ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਦਿਖਾਈ। ਅਸਮਿਤਾ ਡੇ ਤੇ ਹਰ ਸਿੰਘ ਨੇ ਜ਼ੁਡੋ 'ਚ ਭਾਰਤ ਦੇ ਪਹਿਲੇ ਰਾਸ਼ਟਰਮੰਡਲ ਖੇਡਾਂ ਦੇ ਸੋਨੇ ਦੇ ਤਮਗੇ ਜਿੱਤ ਕੇ ਇਤਿਹਾਸ ਰਚਿਆ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨਾ ਸਿਰਫ਼ ਪੰਜਾਬ ਸਗੋਂ ਦੇਸ਼ ਲਈ ਇੱਕ ਗੰਭੀਰ ਮੁੱਦਾ ਹੈ। ਉਹਨਾਂ ਸਮਾਜ ਨੂੰ ਨਸ਼ਿਆਂ ਖਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ। ਪੰਜਾਬ ਸਰਕਾਰ ਵੱਲੋਂ ਮਾਵਾਂ ਦੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਨੂੰ ਮਹੀਨਾਵਾਰ ਵਿੱਤੀ ਸਹਾਇਤਾ ਰਾਸ਼ੀ ਤਬਦੀਲ ਕੀਤੀ ਗਈ। ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਕਾਰਕੁਨ ਸਮੇਤ 20 ਕਿਲੋ ਹੈਰੋਇਨ ਜ਼ਬਤ ਕੀਤੀ। ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ 6:30 ਤੇ 29 ਸਕਿੰਟ ਦਾ। ਹੁਣ ਪੇਸ਼ ਹੈ ਪ੍ਰੋਗਰਾਮ ਯੁਵਾਨੀ, ਪੇਸ਼ ਕਰਨਗੇ ਨਿਸ਼ਾਂਤ ਕੁਮਾਰ।

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਆਪਾਂ ਅੱਜ ਦੇ ਵਿਸ਼ੇਸ਼ ਦਿਨਾਂ ਬਾਰੇ ਗੱਲਬਾਤ ਕਰਾਂਗੇ। ਤੇ ਦੋਸਤੋ, ਅੱਜ 1 ਅਗਸਤ ਭਾਰਤ ਦੇ ਮਹਾਨ ਆਜ਼ਾਦੀ ਸੈਨਾਨੀ, ਸਮਾਜ ਸੁਧਾਰਕ ਅਤੇ ਰਾਸ਼ਟਰਵਾਦੀ ਆਗੂ ਲੋਕ ਮਾਨਿਆ ਬਾਲ ਗੰਗਾਧਰ ਤਿਲਕ ਜੀ ਦਾ ਪੁੰਨਿਆ ਤਿਥੀ ਹੈ। ਬਾਲ ਗੰਗਾਧਰ ਤਿਲਕ ਜੀ ਦਾ ਜਨਮ 23 ਜੁਲਾਈ 1956 ਨੂੰ ਹੋਇਆ ਸੀ ਅਤੇ 1 ਅਗਸਤ 1920 ਨੂੰ ਉਹਨਾਂ ਦਾ ਦੇਹਾਂਤ ਹੋਇਆ ਸੀ। ਉਹ ਭਾਰਤੀ ਆਜ਼ਾਦੀ ਅੰਦੋਲਨ ਦੇ ਅਗਵਾਨ ਆਗੂਆਂ ਵਿੱਚੋਂ ਇੱਕ ਸਨ ਤੇ ਉਹਨਾਂ ਦਾ ਪ੍ਰਸਿੱਧ ਨਾਰਾ ਸੀ, ਸਵਰਾਜ ਮੇਰਾ ਜਨਮਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਲੈ ਕੇ ਰਹਾਂਗਾ। ਅੱਜ ਵੀ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦਾ ਹੈ ਤੇ ਆਓ ਸੁਣਦੇ ਹਾਂ ਉਹਨਾਂ ਦੇ ਪੁੰਨਿਆ ਤਿਥੀ ਤੇ ਗੀਤ।

0: ਤੇ ਦੋਸਤੋ ਗੀਤ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਯੂ ਬਾਣੀ ਵਿੱਚ। ਤੇ ਦੋਸਤੋ ਅੱਜ ਦਿਨ ਹੀ ਵਰਲਡ ਲੰਗ ਕੈਂਸਰ ਡੇ ਯਾਨੀ ਕਿ ਵਿਸ਼ਵ ਫੇਫੜਾ ਕੈਂਸਰ ਦਿਵਸ ਮਨਾਇਆ ਜਾਂਦਾ ਹੈ। ਤੇ ਦੋਸਤੋ ਇਸ ਦਿਨ ਦਾ ਮੁੱਖ ਉਦੇਸ਼ ਫੇਫੜਿਆਂ ਦੇ ਕੈਂਸਰ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ, ਸਮੇਂ ਸਿਰ ਜਾਂਚ ਕਰਾਉਣ ਲਈ ਪ੍ਰੇਰਿਤ ਕਰਨਾ ਹੈ ਤੇ ਇਸ ਬਿਮਾਰੀ ਨਾਲ ਜੂਝ ਰਹੇ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਹੌਸਲਾ ਵੀ ਵਧਾਉਣਾ ਹੈ। ਫੇਫੜਿਆਂ ਦੇ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਤੰਬਾਕੂ ਨੋਸ਼ੀ ਹੈ। ਸਿਗਰੇਟ, ਬੀੜੀ, ਹੁੱਕਾ ਜਾਂ ਹੋਰ ਵੀ ਰੂਪ ਵਿੱਚ ਤੰਬਾਕੂ ਦਾ ਸੇਵਨ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸ ਤੋਂ ਇਲਾਵਾ ਪ੍ਰਦੂਸ਼ਣ ਅਤੇ ਦੂਜਿਆਂ ਦੇ ਸਿਗਰੇਟ ਦੇ ਧੂੰਏ ਦਾ ਲਗਾਤਾਰ ਸੰਪਰਕ ਵੀ ਇਸ ਬਿਮਾਰੀ ਦਾ ਖਤਰਾ ਵਧਾ ਸਕਦਾ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਲੰਬੇ ਸਮੇਂ ਤੱਕ ਖੰਘ ਰਹੇ, ਸਾਹ ਲੈਣ ਵਿੱਚ ਤਕਲੀਫ ਹੋਵੇ, ਛਾਤੀ ਵਿੱਚ ਦਰਦ ਰਹੇ, ਖੰਘ ਵਿੱਚ ਖੂਨ ਆਵੇ ਜਾਂ ਬਿਨਾਂ ਕਾਰਨ ਵਜ਼ਨ ਘਟੇ ਤਾਂ ਇਹ ਲੱਛਣ ਨਜ਼ਰਅੰਦਾਜ਼ ਨਹੀਂ ਕਰਨੇ ਚਾਹੀਦੇ। ਸਮੇਂ ਸਿਰ ਡਾਕਟਰ ਨਾਲ ਸੰਪਰਕ ਤੇ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਸ਼ੁਰੂਆਤੀ ਪੜਾਅ ਵਿੱਚ ਪਤਾ ਲੱਗਣ ਤੇ ਇਲਾਜ ਦੇ ਨਤੀਜੇ ਕਾਫ਼ੀ ਬਿਹਤਰ ਹੋ ਸਕਦੇ ਨੇ ਤੇ ਨੌਜਵਾਨ ਦੀ ਵੀ ਇਸ ਵਿੱਚ ਅਹਿਮ ਭੂਮਿਕਾ ਹੈ। ਅੱਜ ਦਾ ਨੌਜਵਾਨ ਤੰਬਾਕੂ ਤੋਂ ਦੂਰ ਰਹਿਣ ਦਾ ਫੈਸਲਾ ਕਰ ਲਵੇ, ਕਸਰਤ ਕਰੇ, ਪੌਸ਼ਟਿਕ ਭੋਜਨ ਖਾਏ ਤੇ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਵੀ ਸਿਹਤਮੰਦ ਜੀਵਨ ਲਈ ਪ੍ਰੇਰਿਤ ਕਰੇ ਤਾਂ ਅਸੀਂ ਇੱਕ ਤੰਦਰੁਸਤ ਸਮਾਜ ਦੀ ਨੀਂਹ ਰੱਖ ਸਕਦੇ ਹਾਂ। ਤੇ ਇਸ ਦਿਨ ਅਸੀਂ ਸਭ ਇੱਕ ਸੰਕਲਪ ਲਈਏ ਕਿ ਨਾ ਆਪ ਤੰਬਾਕੂ ਦਾ ਸੇਵਨ ਕਰਾਂਗੇ ਤੇ ਨਾ ਹੀ ਕਿਸੇ ਹੋਰ ਨੂੰ ਇਸ ਦੀ ਆਦਤ ਅਪਣਾਉਣ ਲਈ ਉਤਸ਼ਾਹਿਤ ਕਰਾਂਗੇ। ਜਾਗਰੂਕਤਾ ਹੀ ਬਚਾਅ ਦਾ ਸਭ ਤੋਂ ਵੱਡਾ ਹਥਿਆਰ ਹੈ। ਤੇ ਹੁਣ ਦੋਸਤੋ ਆਓ ਸੁਣਦੇ ਹਾਂ ਦਾਖਲੇ ਸੰਬੰਧੀ ਇੱਕ ਜਾਣਕਾਰੀ। ਬਠਿੰਡਾ ਸਥਿਤ ਮਹਾਰਾਜਾ ਰਣਜੀਤ ਸਿੰਘ ਪੰਜਾਬੀ ਸਟੇਟ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਚੱਲ ਰਹੇ ਦਾਖਲੇ ਸੰਬੰਧੀ ਇਹ ਜਾਣਕਾਰੀ ਦੇ ਰਹੇ ਨੇ ਅਸਿਸਟੈਂਟ ਪ੍ਰੋਫੈਸਰ ਅਤੇ ਐਡਮਿਸ਼ਨ ਵਿਭਾਗ ਦੇ ਕੋਆਰਡੀਨੇਟਰ ਪ੍ਰੋਫੈਸਰ ਡਾਕਟਰ ਸੁਖਜਿੰਦਰ ਸਿੰਘ। ਇਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਮਨਦੀਪ ਰਜੋਰਾ ਨੇ। ਆਓ ਸੁਣਦੇ ਹਾਂ ਇਹ ਜਾਣਕਾਰੀ।
1: ਅਸਿਸਟੈਂਟ ਪ੍ਰੋਫੈਸਰ ਡਾਕਟਰ ਸੁਖਜਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰਸਾਰਣ ਚ।
2: ਥੈਂਕ ਯੂ ਸਰ, ਥੈਂਕ ਯੂ।
1: ਪ੍ਰੋਫੈਸਰ ਸਾਹਿਬ, ਮਹਾਰਾਜਾ ਰਣਜੀਤ ਸਿੰਘ ਪੰਜਾਬ ਸਟੇਟ ਟੈਕਨੀਕਲ ਯੂਨੀਵਰਸਿਟੀ ਜਿਹੜੀ ਹੈ ਉੱਥੇ ਕੁਝ ਕੁ ਟਰੇਡਾਂ ਦੇ ਵਿੱਚ ਐਡਮਿਸ਼ਨਾਂ ਅਜੇ ਮਿਲ ਰਹੀਆਂ ਹੈ, ਵਿਦਿਆਰਥੀਆਂ ਦੇ ਲਈ ਅਜੇ ਇਹ ਸੁਨਹਿਰੀ ਮੌਕਾ ਹੈ, ਅਸੀਂ ਉਸ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹਾਂ। ਤੁਸੀਂ ਸਾਨੂੰ ਦੱਸ ਦਿਓ ਕਿ ਇੱਥੇ ਇਸ ਵੇਲੇ ਫਿਲਹਾਲ ਕਿਹੜੀਆਂ ਕਿਹੜੀਆਂ ਟਰੇਡਾਂ ਦੇ ਵਿੱਚ ਜਾਂ ਕਿਹੜੇ ਕਿਹੜੇ ਕੋਰਸਾਂ 'ਚ ਦਾਖਲਾ ਚੱਲ ਰਿਹਾ ਜੀ।
2: ਸੋ ਸਭ ਤੋਂ ਪਹਿਲਾਂ ਤੁਹਾਡਾ ਸਾਡਾ ਕਨੈਕਟ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਕਰਦਾ ਸਰ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਪੰਜਾਬ ਦੁਆਰਾ ਸਥਾਪਿਤ ਕੀਤੀ ਯੂਨੀਵਰਸਿਟੀ ਹੈ ਜਿੱਥੇ ਅੱਜ ਦੀ ਡੇਟ ਦੇ ਵਿੱਚ ਅਲੱਗ ਅਲੱਗ ਯੂ ਜੀ ਲੈਵਲ, ਪੀ ਜੀ ਲੈਵਲ ਔਰ ਜਿਸ ਦੇ ਵਿੱਚ ਲੈਟਰਲ ਐਂਟਰੀ ਵੀ ਸ਼ਾਮਿਲ ਹੈ ਦੇ ਦਾਖਲਿਆਂ ਦਾ ਜਿਹੜਾ ਸਿਲਸਿਲਾ ਹੈਗਾ ਉਹ ਚੱਲ ਰਿਹਾ। ਬਹੁਤ ਸਾਰੇ ਪ੍ਰੋਗਰਾਮਸ ਦੇ ਵਿੱਚ ਜਿਹੜੀਆਂ ਸੀਟਸ ਨੇ ਉਹ ਆਲਮੋਸਟ ਫੁੱਲ ਹੋ ਚੁੱਕੀਆਂ ਨੇ, ਪਰ ਕੁਛ ਹਾਲੇ ਵੀ ਪ੍ਰੋਗਰਾਮਸ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਜਿਹੜੀਆਂ ਸੀਟਸ ਅਵੇਲੇਬਲ ਨੇ। ਖਾਸ ਕਰਕੇ ਮੈਂ ਯੂ ਜੀ ਲੈਵਲ ਪ੍ਰੋਗਰਾਮਸ ਦੀ ਗੱਲ ਕਰ ਰਿਹਾ
1: ਜੀ।
2: ਸਾਡੇ ਕੋਲੇ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਡੀ ਟੈਕ ਪ੍ਰੋਗਰਾਮਸ ਅਵੇਲੇਬਲ ਹੈ ਜਿਨ੍ਹਾਂ ਦੇ ਵਿੱਚ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਟੈਕਸਟਾਈਲ ਇੰਜੀਨੀਅਰਿੰਗ, ਐਗਰੀਕਲਚਰ ਇੰਜੀਨੀਅਰਿੰਗ, ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਇੰਡਸਟਰੀ ਰਿਲੇਟਡ ਔਰ ਸਿਵਲ ਇੰਜੀਨੀਅਰਿੰਗ ਕੰਸਟਰਕਸ਼ਨ ਟੈਕਨੋਲੋਜੀ ਦੇ ਵਿੱਚ ਕੁਝ ਕੁਝ ਸੀਟਾਂ ਅਵੇਲੇਬਲਸ ਨੇ। ਜਿਨ੍ਹਾਂ ਸਟੂਡੈਂਟਸ ਨੇ ਪਲੱਸ ਟੂ ਨੋਨ ਮੈਡੀਕਲ ਨਾਲ ਕੀਤੀ ਹੈ ਉਹ ਇਹਨਾਂ ਬੀ ਟੈਕ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਲੈ ਸਕਦੇ ਆ। ਬੀ ਟੈਕ ਐਗਰੀਕਲਚਰ ਇੰਜੀਨੀਅਰਿੰਗ ਵਿੱਚ ਪਲੱਸ ਟੂ ਮੈਡੀਕਲ ਵਾਲਾ ਬੱਚਾ ਵੀ ਐਡਮਿਸ਼ਨ ਲੈ ਸਕਦਾ। ਉਸ ਤੋਂ ਇਲਾਵਾ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਬੀ ਐੱਸ ਸੀ ਪ੍ਰੋਗਰਾਮਸ ਹੈ ਜਿਨ੍ਹਾਂ ਦੇ ਵਿੱਚ ਬੀ ਐੱਸ ਸੀ ਫਿਜ਼ਿਕਸ

0: ਨੇ ਔਰ ਬੱਚੇ ਜਿਹੜੇ ਆਪਣੇ ਕੋਲ ਉਹ ਐਡਮਿਸ਼ਨ ਲੈ ਸਕਦੇ ਆ। ਔਰ ਸਾਡੀ ਯੂਨੀਵਰਸਿਟੀ ਜਿਹੜੀ ਵੈਬਸਾਈਟ ਹੈ www.mrspt.ac.in ਹੈ, ਔਰ ਸਾਡੀ ਯੂਨੀਵਰਸਿਟੀ ਦਾ ਟੋਲ ਫਰੀ ਨੰਬਰ 1800121183 ਜਾਂ ਫਿਰ ਜਿਹੜੇ ਮੋਬਾਈਲ ਨੰਬਰ ਨੇ 8782472443 7402 7402 7407 ਇਹਨਾਂ ਨੰਬਰਾਂ ਦੇ ਉੱਪਰ ਵੀ ਸੰਪਰਕ ਕਰ ਸਕਦਾ। ਔਰ ਸਭ ਤੋਂ ਸੌਖਾ ਤਰੀਕਾ ਕਿ ਗੂਗਲ ਦੇ ਉੱਪਰ ਤੁਸੀਂ ਮਹਾਰਾਜਾ ਰਣਜੀਤ ਸਿੰਘ ਟਾਈਪ ਕਰਨਾ, ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੀ ਆਫੀਸ਼ੀਅਲ ਵੈਬਸਾਈਟ ਮਿਲ ਜਾਏਗੀ। ਉਸ ਵੈਬਸਾਈਟ ਦੇ ਉੱਪਰ ਸਾਡਾ ਫੀਸ ਸਟਰਕਚਰ, ਸਾਡੇ ਪ੍ਰੋਗਰਾਮਸ ਕਿਹੜੇ ਆਫਰਸ ਨੇ, ਔਰ ਸਾਡੇ ਕਾਲਜ ਵਾਈਜ਼ ਜਿਹੜੇ ਕੰਟੈਕਟ ਨੰਬਰਸ ਨੇ, ਸਕਾਲਰਸ਼ਿਪਸ ਦੀ ਡਿਟੇਲਸ, ਡਾਕੂਮੈਂਟਸ ਕਿਹੜੇ ਚਾਹੀਦੇ ਨੇ, ਉਹ ਅਵੇਲੇਬਲ ਹੈ। ਜੀ ਸਰ
1: ਜੀ, ਬਹੁਤ ਅੱਛੇ ਜੀ, ਬਹੁਤ ਵਧੀਆ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਸਾਡਾ ਵੀ ਸਾਡਾ ਬਹੁਤ ਬਹੁਤ ਥੈਂਕ ਯੂ ਸਰ।
2: ਤੇ ਦੋਸਤੋ, ਨਾਲ ਹੀ ਦਾਖਲੇ ਸੰਬੰਧੀ ਇੱਕ ਹੋਰ ਜਾਣਕਾਰੀ ਵੀ ਸੁਣਦੇ ਹਾਂ, ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਬਠਿੰਡਾ ਵਿਖੇ ਚੱਲ ਰਹੇ ਦਾਖਲਿਆਂ ਸੰਬੰਧੀ ਜਾਣਕਾਰੀ ਦੇ ਰਹੇ ਨੇ ਪ੍ਰੋਫੈਸਰ ਡਾਕਟਰ ਨਵਦੀਪ ਕੌਰ, ਜੋ ਕਿ ਮਾਸਟਰ ਕੋਰਸਿਸ ਦਾ ਜੋ ਵਿਭਾਗ ਹੈ, ਜੋ ਸੈਂਟਰ ਵਿਖੇ ਚੱਲ ਰਿਹਾ, ਉਸ ਵਿਭਾਗ ਦੇ ਮੁਖੀ ਹਨ।
1: ਪ੍ਰੋਫੈਸਰ ਡਾਕਟਰ ਨਵਦੀਪ ਕੌਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰਸਾਰਣ ਚ।
3: ਬਹੁਤ ਬਹੁਤ ਧੰਨਵਾਦ ਜੀ।
1: ਡਾਕਟਰ ਸਾਹਿਬ, ਤੁਸੀਂ ਸਾਨੂੰ ਦੱਸੋ ਕਿ ਇੱਥੇ ਬਠਿੰਡਾ ਸ਼ਹਿਰ ਦੇ ਵਿੱਚ ਹੀ ਪੰਜਾਬੀ ਯੂਨੀਵਰਸਿਟੀ ਦਾ ਜੋ ਰੀਜਨਲ ਸੈਂਟਰ ਚੱਲ ਰਿਹਾ ਹੈ, ਇੱਥੇ ਬੱਚਿਆਂ ਦੇ ਕੋਲ, ਵਿਦਿਆਰਥੀਆਂ ਦੇ ਕੋਲ ਸੁਨਹਿਰੀ ਮੌਕੇ ਨੇ ਬੜੇ, ਪਰ ਕਿਹੜੇ ਕਿਹੜੇ ਕੋਰਸਾਂ ਚ ਨੇ ਉਹਨਾਂ ਕੋਲ ਇਹ ਮੌਕੇ, ਤੇ ਤੁਸੀਂ ਇਸ ਬਾਰੇ ਜਾਣਕਾਰੀ ਦੇ ਦਿਓ, ਤੇ ਕਿਸ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਦੇ ਨਾਲ ਪੰਜਾਬੀ ਯੂਨੀਵਰਸਿਟੀ ਦਾ ਇਹ ਸੈਂਟਰ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਚ ਲੱਗਿਆ ਜੀ?
3: ਮੈਂ ਪੋਸਟ ਗ੍ਰੈਜੂਏਟ ਸਟੱਡੀ ਵਿਭਾਗ ਰੀਜਨਲ ਸੈਂਟਰ ਬਠਿੰਡਾ ਬਾਰੇ ਤੁਹਾਨੂੰ ਦੱਸਣਾ ਚਾਹਾਂਗੀ। ਜਿਹੜਾ ਇਹ ਵਿਭਾਗ ਹੈ, ਇਹ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਦੇ ਵਿੱਚ ਹੀ ਸਥਿਤ ਇੱਕ ਅਦਾਰਾ ਹੈ, ਜਿਸ ਦੇ ਵਿੱਚ 3 ਕੋਰਸ ਚੱਲ ਰਹੇ ਹਨ, ਜਿਸ ਵਿੱਚ MA ਆਨਰਸ ਪੰਜਾਬੀ, MA ਆਨਰਸ ਅੰਗਰੇਜ਼ੀ ਅਤੇ MA ਅਰਥ ਸ਼ਾਸਤਰ ਭਾਵ ਇਕਨੋਮਿਕਸ ਸਾਡੇ ਕੋਲੇ ਦਾਖਲੇ ਚੱਲ ਰਹੇ ਹਨ।
1: ਇਸ ਤੋਂ ਇਲਾਵਾ ਵੀ ਹੋਰ ਕੋਰਸਿਸ ਜਾਂ ਹੋਰ ਵਿਭਾਗ ਵੀ ਨੇ ਜਿਹੜੇ ਕਿ ਕੋਰਸਿਸ ਆਫਰ ਕਰ ਰਹੇ ਨੇ ਇੱਥੇ ਜੀ?
3: ਹਾਂਜੀ, ਇੱਥੇ BA BEd ਨਾਲ ਰਿਲੇਟਡ ਕੋਰਸ, MEd ਅਤੇ ਲਾਅ ਦੇ ਵਿੱਚ LLB ਦੇ ਕੋਰਸ ਜਿਹੜੇ ਹੈ ਉਹ ਚੱਲ ਰਹੇ ਹਨ। ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਰੀਜਨਲ ਸੈਂਟਰ ਬਠਿੰਡਾ ਦੇ ਵਿਖੇ 3 ਵੱਖ-ਵੱਖ ਵਿਭਾਗ ਹਨ, ਜਿੱਥੇ ਵੱਖ-ਵੱਖ ਤਰ੍ਹਾਂ ਦੇ ਕੋਰਸ ਵਿਦਿਆਰਥੀਆਂ ਨੂੰ ਆਸਾਨੀ ਨਾਲ ਉਪਲਬਧ ਹੁੰਦੇ ਹਨ।
1: ਡਾਕਟਰ ਸਾਹਿਬ, ਕੀ ਯੋਗਤਾ ਰਹੇਗੀ ਵਿਦਿਆਰਥੀ ਜਿਹੜੇ ਇੱਥੇ ਤੁਹਾਡੇ ਕੋਲ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹੈ, ਅਤੇ ਉਹਨਾਂ ਨੂੰ ਕਰਨਾ ਕੀ ਹੋਵੇਗਾ? ਕੀ ਕੋਈ ਕਿਸੇ ਕਿਸਮ ਦਾ ਐਂਟਰੈਂਸ ਟੈਸਟ ਹੁੰਦਾ ਹੈ ਜਾਂ ਸਿੱਧੇ ਤੌਰ ਤੇ ਹੀ ਇਹ ਦਾਖਲੇ ਦਿੱਤੇ ਜਾ ਰਹੇ ਹੈ, ਇਸ ਬਾਰੇ ਦੱਸੋ ਜੀ।
3: ਮੈਂ ਆਪਣੇ ਵਿਭਾਗ ਦੇ ਵਿੱਚ ਜਿਹੜੇ ਦਾਖਲੇ ਚੱਲ ਰਹੇ ਹਨ, MA ਆਨਰਸ ਪੰਜਾਬੀ, MA ਆਨਰਸ ਅੰਗਰੇਜ਼ੀ ਅਤੇ MA ਇਕਨੋਮਿਕਸ ਦੇ ਬਾਬਤ ਵਿਦਿਆਰਥੀਆਂ ਨੂੰ ਜਾਣਕਾਰੀ ਦੇਣਾ ਚਾਹਾਂਗੀ ਕਿ ਇਹ ਵਿਦਿਆਰਥੀ ਜਿਹੜੇ ਜਿਨ੍ਹਾਂ ਨੇ BA ਕੀਤੀ ਹੈ, ਕੋਈ ਵੀ ਗ੍ਰੈਜੂਏਸ਼ਨ ਡਿਗਰੀ ਤੋਂ ਬਾਅਦ ਉਹ MA ਅੰਗਰੇਜ਼ੀ ਅਤੇ ਪੰਜਾਬੀ ਵਿੱਚ ਦਾਖਲਾ ਲੈ ਸਕਦੇ ਹਨ। BA ਅਤੇ BCOM ਵਾਲੇ ਵਿਦਿਆਰਥੀ MA ਇਕਨੋਮਿਕਸ ਦੇ ਵਿੱਚ ਤਰਜੀਹ ਲੈ ਸਕਦੇ ਹਨ। ਇੱਕ ਮੈਂ ਹੋਰ ਦੱਸਦੀ ਹਾਂ ਕਿ ਇੱਥੇ ਔਨਲਾਈਨ ਦੀ ਤੁਹਾਨੂੰ ਸੁਵਿਧਾ ਹੈ, ਪਰ ਤੁਸੀਂ ਸਿੱਧੇ ਡਾਇਰੈਕਟ ਜਿਹੜੇ ਦਾਖਲੇ ਨੇ ਉਹ ਸਾਡੇ ਵਿਭਾਗ ਵਿੱਚ ਆ ਕੇ ਕਰਵਾ ਸਕਦੇ ਹਨ। ਸੋ ਇਹ ਵਿਵਸਥਾ ਅਸੀਂ ਵਿਦਿਆਰਥੀਆਂ ਲਈ ਕੀਤੀ ਹੋਈ ਹੈ।
1: ਕਿਸ ਤਰ੍ਹਾਂ ਦੀਆਂ ਸਕਾਲਰਸ਼ਿਪ ਜਾਂ ਕਿਸ ਤਰ੍ਹਾਂ ਦੀਆਂ ਫੀਸਾਂ ਦੇ ਨਾਲ ਇਹ ਕੋਰਸਿਸ ਆਫਰ ਕੀਤੇ ਜਾ ਰਹੇ ਨੇ, ਇਹ ਵੀ ਦੱਸ ਦਿਓ।
3: ਕਿਉਂਕਿ ਇਹ ਪੰਜਾਬੀ ਯੂਨੀਵਰਸਿਟੀ ਦਾ ਅਦਾਰਾ ਹੈ, ਸਰਕਾਰੀ ਸੰਸਥਾ ਹੈ, ਪੰਜਾਬ ਸਰਕਾਰ ਦੇ ਦੁਆਰਾ ਜੋ ਵੀ SC ST ਵਿਦਿਆਰਥੀਆਂ ਨੂੰ ਨਿਯਮਾਂ ਦੇ ਅਨੁਸਾਰ ਫੀਸਾਂ ਦੇ ਵਿੱਚ ਰਿਆਇਤ ਮਿਲਦੀ ਹੈ, ਉਹ ਸਾਡੀ ਵਿਭਾਗ ਦੇ ਵਿੱਚ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾਉਂਦੇ ਹਾਂ। ਤੇ ਇਸ ਦੇ ਨਾਲ ਹੀ ਜਿਹੜੇ ਵਿਦਿਆਰਥੀ ਆਰਥਿਕ ਪੱਖੋਂ ਵੀ ਕੁਝ ਥੋੜ੍ਹ ਰੱਖਦੇ ਹਨ, ਉਹ ਸਾਡੇ ਜਿਹੜੇ ਆਪਣੇ ਨਿਯਮਾਂ ਦੇ ਮੁਤਾਬਕ ਹੀ ਅਸੀਂ ਉਹਨਾਂ ਨੂੰ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਕੋਈ ਵਿਦਿਆਰਥੀ ਸਾਡੇ ਕੋਲੋਂ ਵਾਪਸ ਨਾ ਜਾਵੇ। ਸੋ ਸਾਡੇ ਆਪਣੇ ਕੁਝ ਨਿਯਮ ਹਨ ਜਿਹੜੇ ਅਸੀਂ ਅਧਿਆਪਕਾਂ ਨੇ ਆਪਣੇ ਪੱਧਰ ਤੇ ਬਣਾਏ ਹੋਏ ਹਨ ਕਿ ਅਸੀਂ ਆਰਥਿਕ ਥੋੜਾ ਵਾਲੇ ਵਿਦਿਆਰਥੀ ਜਿਨ੍ਹਾਂ ਨੂੰ ਪੰਜਾਬ ਸਰਕਾਰ ਦੁਆਰਾ ਕੋਈ ਰਿਆਇਤ ਨਹੀਂ ਮਿਲਦੀ, ਅਸੀਂ ਆਪਣੇ ਮਤਲਬ ਆਪਣੀ ਜਿਹੜੀ ਜ਼ਿੰਮੇਵਾਰੀ ਸਮਝਦੇ ਹੋਏ ਉਹਨਾਂ ਨੂੰ ਤਰਜੀਹ ਦਿੰਦੇ ਹਾਂ, ਅਜਿਹੇ ਵਿਦਿਆਰਥੀ ਵੀ ਸਾਡੇ ਕੋਲ ਪੜ੍ਹ ਰਹੇ ਹਨ।
1: ਕਿੰਨੀਆਂ ਕਿੰਨੀਆਂ ਸੀਟਾਂ ਨੇ ਇਹਨਾਂ ਕੋਰਸਾਂ ਦੇ ਵਿੱਚ ਤੁਹਾਡੇ ਕੋਲ?
3: ਸਾਡੇ ਕੋਲ ਜੀ ਲਿਮਿਟਡ ਸੀਟਾਂ ਹਨ। ਹਾਂਜੀ, ਇੱਥੇ MA ਆਨਰਸ ਪੰਜਾਬੀ ਦੇ ਵਿੱਚ 57 ਸੀਟਾਂ, ਅੰਗਰੇਜ਼ੀ ਦੇ ਵਿੱਚ 50 ਸੀਟਾਂ ਅਤੇ ਇਕਨੋਮਿਕਸ ਦੀ MA ਦੇ ਵਿੱਚ 40 ਸੀਟਾਂ ਸਾਡੇ ਕੋਲ ਹਨ, ਜਿਹੜੀਆਂ ਕਿ ਹਰ ਵਾਰ ਭਰਦੀਆਂ ਹਨ। ਵਿਦਿਆਰਥੀਆਂ ਦਾ ਚੰਗਾ ਹੁੰਗਾਰਾ ਅਸੀਂ ਪ੍ਰਾਪਤ ਕਰਦੇ ਹਾਂ।
1: ਰੀਜਨਲ ਸੈਂਟਰ ਬਠਿੰਡਾ ਵੱਲੋਂ ਪੜ੍ਹਾਈ ਦੇ ਨਾਲ ਨਾਲ ਅਕੈਡੈਮਿਕਸ ਜੋ ਗਤੀਵਿਧੀਆਂ ਨੇ ਉਹਨਾਂ ਤੋਂ ਇਲਾਵਾ ਐਕਸਟਰਾ ਕਰਿਕੁਲਮ ਐਕਟੀਵਿਟੀਜ਼ ਜੋ ਕਰਵਾਈਆਂ ਜਾਂਦੀਆਂ ਉਹਨਾਂ ਬਾਰੇ ਵੀ ਦੱਸੋ।
3: ਹਾਂਜੀ, ਅਸੀਂ ਅਕਾਦਮਿਕ ਗਤੀਵਿਧੀਆਂ ਦੇ ਵਿੱਚ ਤਾਂ ਜਿਵੇਂ ਵਰਕਸ਼ਾਪ ਹੋ ਗਈ ਹੈ, ਲੈਕਚਰਸ ਹੋ ਗਏ ਆ ਵੱਖ ਵੱਖ ਸੰਸਥਾਵਾਂ ਦੇ, ਤੇ ਖੋਜ ਨਾਲ ਰਿਲੇਟਡ, ਰਿਸਰਚ ਨਾਲ ਰਿਲੇਟਡ NSS ਪ੍ਰੋਗਰਾਮ ਸਾਡੇ ਕੋਲ ਚੱਲਦੇ ਆ, ਤੇ ਇਕਨੋਮਿਕਸ ਫੈਸਟ ਅਸੀਂ ਹਰ ਸਾਲ ਪਿਛਲੇ 2 ਸਾਲਾਂ ਤੋਂ ਅਸੀਂ ਇਕਨੋਮਿਕਸ ਫੈਸਟ ਸ਼ੁਰੂ ਕੀਤਾ, ਜਿਹਦੇ ਵਿੱਚ ਤਕਰੀਬਨ 9-10 ਕਾਲਜ ਜਿਹੜੇ ਜਿੱਥੇ ਇਕਨੋਮਿਕਸ ਦਾ ਵਿਸ਼ਾ ਪੜ੍ਹਾਇਆ ਜਾਂਦਾ ਉਹਨਾਂ ਦੀ ਸ਼ਮੂਲੀਅਤ ਰਹਿੰਦੀ ਹੈ। ਤੇ ਇਸ ਤੋਂ ਇਲਾਵਾ ਕਲਚਰ ਐਕਟੀਵਿਟੀਜ਼ ਜਿਹੜੀਆਂ ਨੇ ਉਹ ਚੱਲਦੀਆਂ ਨੇ, ਤੇ ਈਕੋ ਫਰੈਂਡਲੀ ਹੋਣ ਕਰਕੇ ਅਸੀਂ ਇਕਨੋਮਿਕਸ

0: ਫੈਸ ਦੇ ਨਾਲ ਨਾਲ ਈਕੋ ਕਲਚਰਲ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਉਹ ਵੀ ਅਸੀਂ ਕਰਵਾਉਂਦੇ ਹੈਗੇ ਹਾਂ ਵਿਦਿਆਰਥੀਆਂ ਨੂੰ। ਸੋ ਸਾਡੇ ਉਪਰਾਲੇ ਹਨ ਕਿ ਵਿਦਿਆਰਥੀਆਂ ਨੂੰ ਅਕੈਦਮਿਕ ਦੇ ਨਾਲ ਨਾਲ ਬਾਕੀ ਸਾਰੀਆਂ ਗਤੀਵਿਧੀਆਂ ਦੇ ਵਿੱਚ ਵੀ ਬਰਾਬਰ ਜਿਹੜਾ ਉਹ ਗਿਆਨ ਜਿਹੜਾ ਹਾਸਲ ਹੋ ਸਕੇ।
1: ਡਾਕਟਰ ਸਾਹਿਬ, ਸਟਾਫ ਬਾਰੇ ਵੀ ਤੁਸੀਂ ਸਾਨੂੰ ਦੱਸੋ, ਇੱਥੇ ਪੜ੍ਹਾਉਣ ਵਾਲੇ ਜੋ ਪ੍ਰੋਫੈਸਰ ਸਾਹਿਬਾਨ ਨੇ ਉਹਨਾਂ ਦੀ ਕੀ ਖਾਸੀਅਤਾਂ ਜਾਂ ਕਿਸ ਤਰ੍ਹਾਂ ਦੀ ਵਿਦਿਅਕ ਯੋਗਤਾ ਰਹਿੰਦੀ ਹੈ, ਅਤੇ ਸਟਾਫ ਦੀ ਗਿਣਤੀ ਬਾਰੇ ਵੀ ਦੱਸੋ। ਕਈ ਵਾਰੀ ਅਦਾਰਾ ਜਿਹੜਾ ਹੈ ਉਹ ਬਹੁਤ ਵਧੀਆ ਕੋਰਸ ਤਾਂ ਆਫਰ ਕਰ ਰਿਹਾ ਹੁੰਦਾ ਹੈ ਪਰ ਸਟਾਫ ਦੀ ਕਮੀ ਨਾਲ ਜੂਝ ਰਿਹਾ ਹੁੰਦਾ ਹੈ, ਇਸ ਬਾਰੇ ਕੀ ਆਖੋਗੇ?
0: ਸਾਡੇ ਕੋਲ ਜਿਹੜੇ 3 ਕੋਰਸ ਹਨ ਉਹਦੇ ਵਿੱਚ ਤਕਰੀਬਨ ਸਾਰਿਆਂ ਵਿੱਚ ਹੀ ਸੀਨੀਅਰ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਦਾ ਤਜਰਬਾ ਰੱਖਣ ਵਾਲੇ ਅਧਿਆਪਕ ਮੌਜੂਦ ਹਨ, ਤੇ ਸਾਡੇ ਕੋਲ ਅਧਿਆਪਕਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਥੋੜ ਨਹੀਂ ਹੈ ਵਿਦਿਆਰਥੀਆਂ ਨੂੰ। ਇੱਕ ਮੈਂ ਹੋਰ ਦੱਸਣਾ ਚਾਹਾਂਗੀ ਕਿ ਇੱਥੋਂ ਜਿਹੜੇ ਅਧਿਆਪਕ ਹਨ ਉਹ ਨਾਲ ਨਾਲ PhD ਵੀ ਕਰਵਾ ਰਹੇ ਹਨ, MA ਅੰਗਰੇਜ਼ੀ, ਪੰਜਾਬੀ ਤੇ ਇਕਨੋਮਿਕਸ ਦੇ ਨਾਲ ਸੰਬੰਧਿਤ ਅਧਿਆਪਕਾਂ ਕੋਲ, ਸਾਰੇ ਹੀ ਅਧਿਆਪਕਾਂ ਕੋਲ PhD ਦੇ ਵਿਦਿਆਰਥੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸ਼ਾਮਿਲ ਹਨ, ਤੇ ਸਾਡੇ ਕੋਲ ਰਿਸਰਚ ਸਕਾਲਰ ਵੀ ਰਹੇ ਹਨ ਲੜਕੀਆਂ, ਖਾਸ ਤੌਰ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ। ਤਾਂ ਸੋ MA ਦੇ ਨਾਲ ਨਾਲ PhD ਦਾ ਵੀ ਜਿਹੜਾ ਸਾਡੇ ਕੋਲ ਪ੍ਰਬੰਧ ਹੈ, ਕਿਉਂਕਿ ਚੰਗੇ ਅਧਿਆਪਕ ਹਨ, ਯੋਗਤਾ ਰੱਖਦੇ ਹਨ ਤੇ ਐਲੀਜੀਬਲ ਹਨ, ਇਸ ਕਰਕੇ ਉਹਨਾਂ ਕੋਲ ਐਜ਼ ਆ ਰਿਸਰਚ ਸਕਾਲਰ ਵੀ ਵਿਦਿਆਰਥੀ PhD ਜੁਆਇਨ ਕਰਦੇ ਹਨ, ਤੇ ਉਹ ਵਿਦਿਆਰਥੀ ਨਾਲ ਨਾਲ ਕਿਤੇ ਆਪਣੇ ਅਧਿਆਪਨ ਦਾ ਕਾਰਜ ਕਰਦੇ ਹੋਏ ਵੀ ਸਾਡੇ ਨਾਲ ਨਾਲ ਰਜਿਸਟਰਡ ਹਨ, ਸਾਡੇ ਨਾਲ PhD ਕਰ ਰਹੇ ਹਨ। ਇੱਕ ਹੋਰ ਪਲੱਸ ਪੁਆਇੰਟ ਇਹ ਹੈ ਕਿ ਨਾਲ ਨਾਲ ਸਾਡੇ ਕੋਲ ਵਿਸਤ੍ਰਿਤ ਲਾਇਬ੍ਰੇਰੀ ਹੈ, ਸਮਾਂ ਖੁੱਲ੍ਹਾ ਹੈ, 9 to 5 ਤੱਕ ਡਿਪਾਰਟਮੈਂਟ ਖੁੱਲ੍ਹਾ ਰਹਿੰਦਾ ਹੈ, 5-day week ਹੈ। ਸੋ ਇਸ ਕਰਕੇ ਵਿਦਿਆਰਥੀ ਆਰਾਮ ਨਾਲ ਇੱਥੇ ਪੜ੍ਹਦੇ ਹਨ, ਪੁਰਾਣੇ ਵਿਦਿਆਰਥੀ ਵੀ ਸਾਡੇ ਨਾਲ ਜੁੜੇ ਹੋਏ ਹਨ ਜਿਹੜੇ ਲਾਇਬ੍ਰੇਰੀ ਦਾ ਲਾਭ ਲੈ ਰਹੇ ਹਨ। ਸੋ ਇਕੱਲੀ MA ਹੀ ਨਹੀਂ, MA ਦੇ ਨਾਲ ਨਾਲ PhD ਵਾਲੇ ਵਿਦਿਆਰਥੀਆਂ ਲਈ ਵੀ ਇੱਥੇ ਸੁਵਿਧਾ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ।
1: ਸੰਪਰਕ ਨੰਬਰ ਦੱਸ ਦਿਓ ਜੀ, ਹੈਲਪਲਾਈਨ ਨੰਬਰ ਜਿਨ੍ਹਾਂ ਦੇ ਉੱਤੇ ਫੋਨ ਕਰਕੇ ਚਾਹਵਾਨ ਜਿਹੜੇ ਆ ਉਹ ਜਾਣਕਾਰੀ ਲੈ ਸਕਦੇ ਨੇ ਜੀ।
0: ਪਹਿਲਾਂ ਜਿਵੇਂ ਰੁਝਾਨ ਸੀ ਕਿ BA ਤੋਂ ਬਾਅਦ MA ਅੰਗਰੇਜ਼ੀ ਤੇ MA ਪੰਜਾਬੀ ਦੇ ਵਿੱਚ ਉਹ ਵਿਦਿਆਰਥੀ ਦਾਖਲ ਹੋ ਸਕਦੇ ਸੀ ਜਿਨ੍ਹਾਂ ਨੇ BA ਦੇ ਦੌਰਾਨ ਲਿਟਰੇਚਰ ਦਾ ਵਿਸ਼ਾ ਪੜ੍ਹਿਆ ਹੁੰਦਾ ਸੀ, ਪਰ ਪਿਛਲੇ ਸਮੇਂ ਦੇ ਦੌਰਾਨ ਉਹ ਵਿਦਿਆਰਥੀ ਵੀ ਇਹਨਾਂ ਕੋਰਸਾਂ ਵਿੱਚ ਦਾਖਲਾ ਲੈ ਸਕਦੇ ਹਨ ਜਿਨ੍ਹਾਂ ਨੇ BA ਦੇ ਦੌਰਾਨ ਲਿਟਰੇਚਰ ਨਹੀਂ ਪੜ੍ਹਿਆ। ਮੇਰੇ ਮਤਲਬ ਨੌਨ ਲਿਟਰੇਚਰ ਵਿਦਿਆਰਥੀਆਂ ਦੇ ਲਈ ਜਿਹੜੇ ਹੈ ਉਹ MA ਦਾ ਜਿਹੜਾ ਦਾਖਲਾ ਉਹ ਹੋ ਰਿਹਾ ਹੈ, ਤੇ ਨਾਲ ਹੀ ਮੈਂ ਜਿੱਦਾਂ ਪਹਿਲਾਂ ਦੱਸਿਆ ਹੈ ਕਿ BA ਤੇ BCOM ਵਾਲੇ ਵਿਦਿਆਰਥੀ ਇਕਨੋਮਿਕਸ ਦੇ ਵਿੱਚ ਵੀ ਦਾਖਲਾ ਲੈ ਸਕਦੇ ਹਨ, ਤੇ ਇੱਕ ਹੋਰ ਗੱਲ ਹੈ ਕਿ ਇਹ ਦਾਖਲਾ 5ਵੇਂ semester ਤੋਂ ਬਾਅਦ ਵਿਦਿਆਰਥੀ ਲੈ ਸਕਦੇ ਹਨ, ਤੇ ਜਿਨ੍ਹਾਂ ਨੇ BA BEd ਮੁਕੰਮਲ ਕਰ ਲਈ ਹੈ ਉਹ ਵਿਦਿਆਰਥੀ ਵੀ ਇਸ ਵਿੱਚ ਦਾਖਲ ਹੋ ਸਕਦੇ ਹਨ। ਸੋ ਵਿਦਿਆਰਥੀ ਦਾ ਜੇ 6ਵੇਂ semester ਦਾ ਰਿਜ਼ਲਟ ਅਜੇ ਪੈਂਡਿੰਗ ਹੈ, ਨਹੀਂ ਆਇਆ, ਪਰ 5ਵਾਂ semester ਉਹਨਾਂ ਦਾ ਕਲੀਅਰ ਹੈ, ਉਹ ਵਿਦਿਆਰਥੀ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹਨ, ਕਿਉਂਕਿ ਇਹਦੀ ਜਿਹੜੀ ਅੰਤਮ ਮਿਤੀ ਹੈ ਉਹ 14 ਅਗਸਤ ਹੈ। 14 ਅਗਸਤ 2026 ਤੋਂ ਬਾਅਦ ਲੇਟ ਫੀਸ ਦੀ ਸੰਭਾਵਨਾ ਹੋ ਜਾਵੇਗੀ। ਸੋ ਮੈਂ ਵਿਦਿਆਰਥੀਆਂ ਨੂੰ ਅਪੀਲ ਕਰਦੀ ਹਾਂ ਕਿ 14 ਅਗਸਤ ਤੋਂ ਪਹਿਲਾਂ ਉਹ ਆਪਣੀ ਸੀਟ ਬੁੱਕ ਕਰਵਾ ਲੈਣ ਅਤੇ ਦਾਖਲਾ ਆਪਣਾ ਯਕੀਨੀ ਬਣਾਉਣ। ਇਸ ਦੇ ਲਈ ਮੈਂ ਫੋਨ ਨੰਬਰ ਸੰਪਰਕ ਤੁਹਾਨੂੰ ਦੱਸਣ ਲੱਗੀ ਹਾਂ, 7986972605, 7986072605, ਇੱਕ ਹੋਰ ਫੋਨ ਨੰਬਰ 9876285302, 9872885302। ਅੰਤ ਵਿੱਚ ਮੈਂ ਚਾਹਵਾਨ ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਟ ਸਟੱਡੀ ਵਿਭਾਗ ਵਿਖੇ ਰੀਜਨਲ ਸੈਂਟਰ ਬਠਿੰਡਾ ਵਿਖੇ ਪਹੁੰਚਣ ਦੀ ਅਪੀਲ ਕਰਦੀ ਹਾਂ।
1: ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਬਿਹਤਰੀਨ ਜਾਣਕਾਰੀ ਦਿੱਤੀ, ਅਤੇ ਵਿਦਿਆਰਥੀ ਜਿਹੜੇ ਇਸ ਬਾਰੇ ਸੋਚ ਰਹੇ ਨੇ ਉਹਨਾਂ ਨੂੰ ਸੋਚਣ ਦੇ ਵਿੱਚ ਹੋਰ ਜ਼ਿਆਦਾ ਮਦਦ ਹੋਵੇਗੀ ਜੇਕਰ ਉਹ ਕੇਰਾਂ ਵਿਭਾਗ ਦੇ ਵਿੱਚ ਆ ਕੇ ਅਧਿਆਪਕ ਸਾਹਿਬਾਨ ਨੂੰ ਮਿਲਦੇ ਨੇ ਅਤੇ ਵਿਭਾਗ ਦੇਖਦੇ ਨੇ, ਇੱਥੋਂ ਦੀਆਂ ਸੁਵਿਧਾਵਾਂ ਅਤੇ ਗਤੀਵਿਧੀਆਂ ਦੇਖਦੇ ਨੇ ਜੀ। ਧੰਨਵਾਦ ਜੀ।
0: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ।
2: ਤੇ ਦੋਸਤੋ, ਪ੍ਰੋਗਰਾਮ ਦਾ ਵੇਲਾ ਇੱਥੇ ਹੀ ਸਮਾਪਤ ਹੁੰਦਾ ਹੈ। ਮੈਨੂੰ ਯਾਨੀ ਕਿ ਨਿਸ਼ਾਂਤ ਕੁਮਾਰ ਨੂੰ ਦੇਵ ਆ ਗਿਆ। ਜੈ ਹਿੰਦ।

0: ਜੀ ਯੁਵਾ ਸਾਥੀਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਯੁਵਾਨੀ। ਹੁਣੇ ਤੁਸੀਂ ਸੁਣ ਰਹੇ ਸੀ ਯੁਵਾ ਸਾਥੀਆਂ ਲਈ ਪ੍ਰੋਗਰਾਮ ਯੁਵਾਨੀ, FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ 7:26 ਹੋਏ ਨੇ। ਹੁਣ ਪੇਸ਼ ਹੈ ਜੀ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ।
1: प्रोग्राम शाम सुहानी।

0: ਜੀ ਦੋਸਤੋ, ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ 0164-22-40-331 ਮਿਲਾ ਕੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ,
1: ਨਮਸਕਾਰ ਜੀ।
0: ਹਾਂਜੀ ਸਰ, ਤੁਹਾਨੂੰ ਵੀ ਪਿਆਰ ਭਰੀ ਨਮਸਕਾਰ। ਕੋਟਕਪੁਰਾ ਜ਼ਿਲ੍ਹਾ ਫਰੀਦਕੋਟ ਤੋਂ।
1: ਹਾਂਜੀ ਹਾਂਜੀ,
0: ਚਲੋ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਧੰਨਵਾਦ, ਸ਼ੁਕਰੀਆ ਜੀ।
0: ਗੀਤ ਦੱਸੋ, ਕਿਹੜਾ ਸੁਣਾ ਦਿਓ ਤੁਹਾਨੂੰ?
1: ਗੀਤ ਸੋਨ ਦਾ ਮਹੀਨਾ ਚੱਲਦਾ ਜੀ, ਦੇਖ ਲਿਆ ਸੁਣ ਲਿਆ ਭਾਜੀ ਸਿੰਘ ਦਾ ਪੈਰਾ ਜਿਹਾ ਬਹੁਤ ਗੀਤ ਆ ਜੀ, ਸੋਨ ਦਾ ਮਹੀਨਾ ਯਾਰ।
0: ਜੀ ਜੀ ਜੀ ਬਿਲਕੁਲ ਸੁਣਾਵਾਂਗੇ। ਤੇ ਸਾਉਣ ਦੇ ਮਹੀਨੇ ਦੇ ਵਿੱਚ ਇੱਧਰ ਬਾਰਿਸ਼ ਦਾ ਕੀ ਹਾਲ ਹੈ?
1: ਆਪਣੇ ਦਾ ਬੁਰਾ ਹਾਲ ਹੀ ਆ ਜੀ,
0: ਬਾਰਿਸ਼ ਹੋ ਨਹੀਂ ਰਹੀ।
1: ਅੱਜ ਤੁਹਾਡੇ ਦਾ ਪੈ ਪਊਗਾ ਜੀ, ਸਾਡੇ ਦਾ ਜਗ੍ਹਾ ਨਹੀਂ ਪਈ ਜੀ।
0: ਅੱਛਾ ਜੀ, ਐਕਚੁਲੀ ਨਾ ਸਾਡਾ ਇਹ ਜਿਹੜਾ ਸਿਸਟਮ ਆ ਸਾਰਾ, ਜਿੱਥੇ ਅਸੀਂ ਰੇਡੀਓ ਦੇ ਹੁਣ ਪ੍ਰੋਗਰਾਮ ਤੁਹਾਡੇ ਲਈ ਪ੍ਰਸਾਰਿਤ ਕਰ ਰਹੇ ਹਾਂ, ਸਾਰਾ ਏਅਰ ਕੰਡੀਸ਼ਨਰ ਆ। ਮਤਲਬ ਕਿ ਇੱਥੇ ਸਾਨੂੰ ਪਤਾ ਨਹੀਂ ਚੱਲਦਾ ਬਾਰਿਸ਼ ਹੁੰਦੀ ਆ ਜਾਂ ਨਹੀਂ ਹੁੰਦੀ। ਖੈਰ, ਜੇ ਬਾਰਿਸ਼ ਬਠਿੰਡੇ ਹੋ ਰਹੀ ਆ ਤਾਂ ਤੁਸੀਂ ਸਾਨੂੰ ਦਿੱਤਾ, ਤੁਹਾਡਾ ਸ਼ੁਕਰੀਆ। ਪਰ ਮੈਨੂੰ ਜਿੱਥੋਂ ਤੱਕ ਜਾਣਕਾਰੀ ਆ ਵੀ ਬਠਿੰਡੇ ਮੀਂਹ ਨਹੀਂ ਪੈ ਰਿਹਾ ਜੀ। ਚਲੋ, ਕੋਟਕਪੁਰੇ ਵੀ ਅਸੀਂ ਦੁਆ ਕਰਾਂਗੇ ਪਰਮਾਤਮਾ ਕੇ ਪਾਵੇ, ਔਰ ਨਾਲ ਬਠਿੰਡੇ ਦੇ ਲਈ ਵੀ ਕਹਾਂਗੇ ਵੀ ਬਠਿੰਡੇ ਵੀ ਠੀਕ ਹੈ ਜੀ। ਠੀਕ ਹੈ, ਸ਼ੁਕਰੀਆ ਕਾਲ ਕਰਨ ਲਈ, ਤੁਹਾਡੀ ਫਰਮਾਇਸ਼ ਤੇ ਸੁਣਦੇ ਆ ਜਗਜੀਤ ਸਿੰਘ ਨੂੰ।
1: ਧੰਨਵਾਦ,
0: ਸ਼ੁਕਰੀਆ ਜੀ।

0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਸਰ।
1: ਹਾਂਜੀ, ਮਲਕੀਤ ਸਿੰਘ ਘੜੀ ਸਾਹਿਬ ਕੋਲ ਰਹਿਣਾ ਮੰਡੀ।
0: ਜੀ ਜੀ ਜੀ ਮਲਕੀਤ ਸਿੰਘ ਜੀ, ਦੱਸੋ ਗੀਤ ਕਿਹੜਾ ਸੁਣਨਾ ਅੱਜ?
1: ਹਾਂਜੀ ਦੀਪਕ ਜੀ, ਦੇਖੋ ਤਰਨ ਤਰਨ ਵਾਲੇ ਜੀ ਫੋਨ ਲੱਗਿਆ ਕੱਟਿਆ ਗਿਆ, ਤੁਹਾਡਾ ਧੰਨਵਾਦ ਜੀਸ ਮਾਤਾ
0: ਜੀ,
1: ਤੇ ਤੁਹਾਡਾ ਬਹੁਤ ਵਧੀਆ ਪੇਸ਼ਕਾਰੀ ਆ। ਤੇ ਅਗਾਂਹ ਆ ਗਿਆ ਆਪਣਾ ਸੁਖਦੇਵ ਸਿੰਘ ਕੁੜਵੀਰਾ, ਉਹ ਤੋਂ ਮੈਂ ਜਪ ਲਿਆ ਜੀ।
0: ਅੱਛਾ,
1: ਤੇ ਇਹ ਰੇਂਜ ਤੇ ਰੇਂਜ ਰਲ ਜੀ ਜਿੱਥੋਂ ਆਇਆ ਉਹਨੂੰ ਫੋਨ ਲੱਗ ਜਾਂਦਾ, ਤੇ ਸਾਰੇ ਸੋਤੇ ਨੂੰ ਜਾਣਕਾਰੀ ਦਿੰਦੇ ਆ।
0: ਜੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਰ ਕਾਲ ਕਰਨ ਲਈ।

0: ਜੀ ਦੋਸਤੋ, ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 7:15 ਅਤੇ 58 ਸੈਕਿੰਡ ਹੋਏ ਨੇ। ਸ਼ਾਮ ਸਵਾਨੀ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਜੁੜਨ ਦੇ ਲਈ ਸਾਡਾ ਸਟੂਡੀਓ ਨੰਬਰ 0164-22-40-331 ਮਿਲਾ ਕੇ ਜੁੜ ਸਕਦੇ ਹੋ, ਅਤੇ ਇਹ ਨੰਬਰ ਮਿਲਾ ਕੇ ਅਗਲੇ ਸੱਜਣ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ
1: ਹੈਲੋ ਨਮਸਕਾਰ ਜੀ, ਸਰ
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ ਸਰ।
1: ਹਾਂਜੀ, ਪਰਮਜੀਤ ਸਿੰਘ ਬੋਲ ਰਿਹਾ ਜੀ, ਪਿੰਡ ਪੱਤਾ ਮਾਲੋਕਾ, ਜ਼ਿਲ੍ਹਾ ਮਾਨਸਾ ਜੀ।
0: ਜੀ ਜੀ ਜੀ ਸਰ, ਬਹੁਤ ਬਹੁਤ ਤੁਹਾਡਾ ਸਵਾਗਤ ਕਰਦੇ ਹਾਂ।
1: ਤੁਹਾਡਾ ਵੀ ਧੰਨਵਾਦ ਹੈ ਜੀ।
0: ਦੱਸੋ ਜੀ, ਕਿਹੜਾ ਗੀਤ ਸੁਣਨਾ
1: ਜੀ? ਸੁਣਾਓ ਜੀ, ਐਮੀ ਵਿਰਕ ਦਾ ਸੁਣਾ ਦੋ ਜੀ, ਨਿੱਕਾ ਜਿਹਾ ਦੇ ਵਿੱਚੋਂ ਜੀ।
0: ਐਮੀ ਵਿਰਕ ਦੀ ਆਵਾਜ਼ 'ਚ ਜੀ?
1: ਹਾਂਜੀ ਹਾਂਜੀ,
0: ਠੀਕ ਹੈ ਜੀ। ਹੋਰ ਸਿਹਤ ਕਾਇਮ ਨੇ ਜੀ?
1: ਓਕੇ ਜੀ, ਤੁਹਾਡੀ ਕਿਰਪਾ ਕਿਰਪਾ ਤੁਹਾਡੀ
0: ਜੀ, ਸਾਡੀ ਨਹੀਂ ਜੀ, ਇਹ ਸਭ ਪਰਮਾਤਮਾ ਦੀ ਕਿਰਪਾ ਚਾਹੀਦੀ ਆ। ਚਲੋ ਜੀ, ਮਾਨੋ ਆਨੰਦ ਆਪਣੇ ਗੀਤ ਦਾ, ਐਮੀ ਵਿਰਕ ਦੀ ਆਵਾਜ਼ 'ਚ, ਨਿੱਕਾ ਜੈਲਦਾਰ ਫਿਲਮ ਵਿੱਚ। ਬਹੁਤ ਬਹੁਤ ਸ਼ੁਕਰੀਆ।
1: ਹਾਂਜੀ ਹਾਂਜੀ ਸਰ, ਸਾਰਾ ਗਾਣਾ ਸੁਣਾਇਓ ਜੀ।
0: ਠੀਕ ਹੈ ਜੀ, ਠੀਕ ਹੈ, ਓਕੇ, ਥੈਂਕ ਯੂ।

0: ਜੀ ਦੋਸਤੋ, ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ ਅਗਲਾ ਕਾਲਰ ਸਾਡਾ ਨੰਬਰ ਡਾਇਲ ਕਰਕੇ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ।
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ ਜੀ।
1: ਮੈਂ ਫੱਗਾ ਸਿੰਘ ਬੋਲ ਰਿਹਾ, ਪਿੰਡ ਲਾ ਲੈਣ ਨੂੰ,
0: ਨੇੜੇ ਤਲਵੰਡੀ ਸਾਬੋ।
1: ਤਲਵੰਡੀ ਸਾਬੋ, ਹਾਂ ਜੀ।
0: ਚਲੋ ਠੀਕ ਹੈ ਜੀ, ਤੇ ਦੱਸੋ ਜੀ ਫੱਗਾ ਸਿੰਘ ਜੀ, ਗੀਤ ਕਿਹੜਾ ਸੁਣਾ ਦਈਏ ਤੁਹਾਨੂੰ?
1: ਕੁੜੀ ਮਾਨਕੜਾ ਸੁਣਾ, ਬੰਦਾ ਸਿੰਘ ਬਹਾਦਰ।
0: ਬੰਦਾ ਸਿੰਘ ਬਹਾਦਰ, ਠੀਕ ਹੈ ਜੀ, ਸੁਣੋ ਫਿਰ ਤੁਹਾਡੀ ਫਰਮਾਇਸ਼ ਤੇ ਕੁਲਦੀਪ ਮਾਨਕ ਦੀ ਆਵਾਜ਼ ਚ ਗੀਤ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਓਕੇ, ਠੀਕ ਹੈ।

0: ਲਓ ਜੀ ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ ਸਾਡਾ ਸਟੂਡੀਓ ਨੰਬਰ 0164-22-40-331 ਡਾਇਲ ਹੋ ਚੁੱਕਿਆ ਜੀ। ਅਗਲੇ ਕਾਲਰ ਜੁੜ ਚੁੱਕੇ ਨੇ, ਕਿਹੜੇ ਮਿੱਤਰ ਸਾਡੇ ਨਾਲ ਸਾਡਾ ਨੰਬਰ ਡਾਇਲ ਕਰਕੇ ਜੁੜੇ ਨੇ ਦੇਖਦੇ ਹਾਂ। ਹੈਲੋ,
1: ਹਾਂਜੀ ਦੀਪਕ ਸਰ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਤੁਹਾਨੂੰ ਵੀ ਬਹੁਤ ਹੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਨਮਸਕਾਰ ਜੀ।
1: ਹਾਂਜੀ ਸਰ, ਮੈਂ ਬਹਾਦਰ ਸਿੰਘ, ਪਿੰਡ ਬੁਰਜ ਰਾਠੀ, ਜ਼ਿਲ੍ਹਾ ਮਾਨਸਾ ਤੋਂ ਬੋਲਦਾ ਜੀ।
0: ਜੀ ਜੀ ਜੀ, ਮਾਨਸਾ ਵਾਲਿਆਂ ਦੀ ਦੂਜੀ ਕਾਲ ਲੱਗੀ ਹੈ ਜ਼ਿਲ੍ਹੇ ਚੋਂ, ਹਨਾ ਜੀ?
1: ਹਾਂਜੀ ਬਿਲਕੁਲ ਜੀ ਸਰ, ਬਿਲਕੁਲ ਜੀ,
0: ਬੱਲੇ ਬੱਲੇ ਅੱਜ ਤਾਂ ਮਾਨਸਾ ਵਾਲਿਆਂ ਦੀ
1: ਵਾਹ, ਪੂਰੀ ਬੱਲੇ ਬੱਲੇ ਜੀ।
0: ਚਲੋ ਗੀਤ ਦੱਸੋ, ਕਿਹੜਾ ਸੁਣਨਾ ਫਿਰ?
1: ਗੀਤ ਸਰ ਹੈਗਾ ਮਨਮੋਹਨ ਬਾਰਸ ਦਾ, ਬੜਾ ਪਿਆਰਾ ਜਿਹਾ ਗੀਤ ਹੈ, ਨੀ ਆ ਜਾ ਭਾਬੀ ਝੂਟ ਲੈ ਪੀਂਘ ਹੁਲਾਰੀ ਲੈਂਦੀ, ਕਿਉਂਕਿ ਸਰ ਵੇਖੋ ਹੁਣ ਤੀਆਂ ਦਾ ਤਿਉਹਾਰ ਹੈ।
0: ਬਿਲਕੁਲ ਬਿਲਕੁਲ ਜੀ,
1: ਹਾਂਜੀ
0: ਜੀ ਜੀ, ਤੇ ਸੁਣੋ ਜੀ, ਤੁਹਾਡੀ ਫਰਮਾਇਸ਼ ਤੇ ਮਨਮੋਹਨ ਬਾਰਸ ਨੂੰ ਬਹੁਤ ਬਹੁਤ ਸ਼ੁਕਰੀਆ ਸਰ
1: ਜੀ। ਸਰ ਬਹੁਤ ਧੰਨਵਾਦ ਤੁਹਾਡਾ ਜੀ।

0: ਲਓ ਜੀ, ਪ੍ਰੋਗਰਾਮ ਦੇ ਵਿੱਚ ਸਾਡਾ ਨੰਬਰ ਡਾਇਲ ਕਰਕੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਜੀ ਸਰ।
0: ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਰੇਡੀਓ ਤੋਂ ਦੂਰ ਹੋ ਜਾਓ ਤੇ ਆਪਣਾ ਨਾਮ ਦੱਸ ਦੋ ਤੇ ਗੀਤ ਦੱਸ ਦੋ।
1: ਦੂਰ ਹੈ ਜੀ, ਦਰਸ਼ਨ ਸਿੰਘ ਬੇਦੀ।
0: ਠੀਕ ਹੈ ਜੀ,
1: ਪਿੰਡ ਫੁੱਲੋ ਮਿੱਠੀ ਜੀ।
0: ਪਿੰਡ ਫੁੱਲੋ ਮਿੱਠੀ, ਠੀਕ ਹੈ ਜੀ।
1: ਹਾਂਜੀ, ਬਿਦਰ ਕਿਹੜੇ ਗਾਣਾ ਲਾ ਗਏ? ਟੋਨੀ ਬੋਲ ਦੇ ਰਿਕਾ ਲਈ ਤੇਰੇ ਤੇਰਾ ਯਾਰ ਬੋਲਦਾ। ਧੰਨਵਾਦ ਜੀ।
0: ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ
1: ਧੰਨਵਾਦ।

0: ਪ੍ਰਭਾਵਸ਼ਾਲੀ ਜਿੱਤ ਅੰਤਰਜ ਕਰਕੇ ਸੋਨੇ ਦੇ ਤਮਗੇ ਜਿੱਤੇ। ਪ੍ਰੀਤੀ ਨੇ ਕੈਨੇਡਾ ਦੀ ਸਕਾਰਲੈਟ ਡੈਲਗਾਡੋ ਨੂੰ 5-0 ਦੀ ਸ਼ਾਨਦਾਰ ਜਿੱਤ ਕਰਕੇ ਔਰਤਾਂ ਦੇ 54 ਕਿਲੋਗ੍ਰਾਮ ਭਾਰ ਵਰਗ ਵਿੱਚ ਖਿਤਾਬ ਜਿੱਤਿਆ। ਮੌਜੂਦਾ ਵਿਸ਼ਵ ਚੈਂਪੀਅਨ ਜੈਸਮੀਨ ਨੇ ਔਰਤਾਂ ਦੇ 57 ਕਿਲੋਗ੍ਰਾਮ ਦੇ ਫਾਈਨਲ ਵਿੱਚ ਉੱਤਰੀ ਆਇਰਲੈਂਡ ਦੇ ਮਾਈਕਲਾ ਵਾਲਸ਼ ਨੂੰ ਹਰਾ ਕੇ ਇੱਕ ਹੋਰ ਖਿਤਾਬੀ ਜਿੱਤ ਦਰਜ ਕੀਤੀ। ਭਾਰਤ ਨੇ ਪੈਰਾ ਅਥਲੈਟਿਕਸ ਵਿੱਚ ਵੀ ਇੱਕ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ, ਜਿਸ ਵਿੱਚ ਪੁਰਸ਼ਾਂ ਦੇ F-57 ਮੁਕਾਬਲੇ ਵਿੱਚ ਸੋਮਨ ਰਾਣਾ ਨੇ ਸੋਨੇ ਦਾ ਅਤੇ ਸ਼ੁਭਮ ਜਵਾਲ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ। ਅਥਲੈਟਿਕਸ ਵਿੱਚ ਟ੍ਰਿਪਲ ਜੰਪਰ ਪ੍ਰਵੀਨ ਚਿਤਰਾਵਲ ਨੇ ਚਾਂਦੀ ਦਾ ਅਤੇ ਸੈਲਵਾ ਪ੍ਰਭੂ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਜੂਡੋ ਚ ਉਨਤੀ ਸ਼ਰਮਾ ਨੇ ਨਿਊਜ਼ੀਲੈਂਡ ਦੀ ਕੋਨਾ ਕ੍ਰਿਸਟੀ ਨੂੰ ਹਰਾ ਕੇ ਔਰਤਾਂ ਦੇ 63 ਕਿਲੋਗ੍ਰਾਮ ਵਰਗ ਚ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗਲਾਸਕੋ ਰਾਸ਼ਟਰਮੰਡਲ ਖੇਡਾਂ ਚ ਸੋਨੇ ਦਾ ਤਮਗਾ ਜਿੱਤਣ ਲਈ ਮਹਿਲਾ ਮੁੱਕੇਬਾਜ਼ਾਂ ਪ੍ਰੀਤੀ ਪਵਾਰ ਤੇ ਜੈਸਮੀਨ ਲੰਬੋਰੀਆ ਨੂੰ ਵਧਾਈ ਦਿੱਤੀ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਅਸ਼ਾਂਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 4 ਦਿਨਾਂ ਵਿੱਚ ਪਾਕਿਸਤਾਨੀ ਫੌਜ ਦੀਆਂ ਹਿੰਸਕ ਕਾਰਵਾਈਆਂ ਵਿੱਚ 50 ਤੋਂ ਵੱਧ ਲੋਕ ਮਾਰੇ ਗਏ ਨੇ ਅਤੇ ਸੈਂਕੜੇ ਜ਼ਖਮੀ ਹੋਏ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਦੇ ਮੈਂਬਰ ਸਰਦਾਰ ਉਮਰ ਨਜ਼ੀਰ ਕਸ਼ਮੀਰੀ ਨੇ ਇਲਜ਼ਾਮ ਲਾਇਆ ਕਿ ਇਨ੍ਹਾਂ ਮੌਤਾਂ ਲਈ ਸੁਰੱਖਿਆ ਬਲ ਜ਼ਿੰਮੇਵਾਰ ਨੇ। ਇੱਕ ਹੋਰ ਬਿਆਨ ਵਿੱਚ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਨੇ ਕਿਹਾ ਕਿ ਮੁਜ਼ੱਫਰਾਬਾਦ ਇਲਾਕੇ ਵਿੱਚ ਦੇਰ ਰਾਤ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰਹੇ। ਲੋਕ ਆਪਣੇ ਬੁਨਿਆਦੀ ਅਧਿਕਾਰਾਂ ਦੀ ਰਾਖੀ ਅਤੇ ਸਥਾਨਕ ਅਧਿਕਾਰੀਆਂ ਵੱਲੋਂ ਕੀਤੇ ਗਏ ਵਾਅਦਿਆਂ ਦੀ ਪੂਰਤੀ ਦੀ ਮੰਗ ਕਰਦਿਆਂ ਸੜਕਾਂ ਤੇ ਰੋਸ ਮੁਜ਼ਾਹਰੇ ਕਰ ਰਹੇ ਨੇ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੱਜ ਭਾਰਤ ਦੇ ਨੌਜਵਾਨ ਵਿਸ਼ਵ ਵਿਕਾਸ ਨੂੰ ਨਵੀਂ ਦਿਸ਼ਾ ਦੇ ਰਹੇ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੜ੍ਹ ਪ੍ਰਭਾਵਿਤ ਰਾਜਾਂ ਦੀ ਸਹਾਇਤਾ ਲਈ SDRF ਦੇ ਕੇਂਦਰੀ ਹਿੱਸੇ ਵਜੋਂ 2,117.85 ਕਰੋੜ ਰੁਪਏ ਦੀ ਅਗਾਊਂ ਰਾਸ਼ੀ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਕੇਂਦਰ ਸਰਕਾਰ ਨੇ ਅੱਜ ਪੰਜਾਬ ਸਮੇਤ ਰਾਜਾਂ ਨੂੰ ਟੈਕਸ ਤਬਾਦਲੇ ਵਜੋਂ 1,09,19 ਕਰੋੜ ਰੁਪਏ ਦੀ ਵਾਧੂ ਕਿਸ਼ਤ ਜਾਰੀ ਕੀਤੀ ਹੈ। ਸਿੱਕਮ ਦੇ ਨਾਥੂਲਾ ਦਰੇ ਰਾਹੀਂ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਵਪਾਰ ਅੱਜ ਮੁੜ ਸ਼ੁਰੂ ਹੋ ਗਿਆ ਤੇ ਗਲਾਸਕੋ ਚ ਰਾਸ਼ਟਰਮੰਡਲ ਖੇਡਾਂ ਵਿੱਚ ਪ੍ਰੀਤੀ ਪਵਾਰ ਅਤੇ ਜੈਸਮੀਨ ਲੰਬੋਰੀਆ ਨੇ ਮਹਿਲਾ ਮੁੱਕੇਬਾਜ਼ੀ ਵਿੱਚ ਸੋਨੇ ਦੇ ਤਮਗੇ ਜਿੱਤੇ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਜਾਰੀ ਹੈ ਜੀ ਫਰਮਾਇਸ਼ੀ ਗੀਤਾਂ ਦਾ ਲਾਈਵ ਔਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ। 0164-2240-331 ਨੰਬਰ ਮਿਲ ਚੁੱਕਿਆ ਹੈ ਜੀ। ਦੋਸਤ ਸਾਡੇ ਨਾਲ ਇਸ ਨੰਬਰ ਨੂੰ ਮਿਲਾ ਕੇ ਜੁੜ ਚੁੱਕੇ ਨੇ। ਨਾਮ ਪੁੱਛਾਂਗੇ, ਫਰਮਾਇਸ਼ ਜਾਣਦੇ ਹਾਂ। ਹੈਲੋ, ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ ਬਾਬੂ ਸਿੰਘ ਜੀ, ਦੱਸੋ ਗੀਤ ਕਿਹੜਾ ਲਾ ਦਈਏ? ਕਿਹੜਾ ਸਿੰਗਰ ਕਿਹੜਾ ਜੀ? ਅੱਛਾ, ਠੀਕ ਹੈ ਜੀ, ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਨੂੰ ਕਾਲ ਕੀਤੀ। ਚਲੋ ਠੀਕ ਹੈ ਜੀ, ਸ਼ੁਕਰੀਆ ਜੀ ਕਾਲ ਕਰਨ ਲਈ। ਲਓ ਜੀ, ਪਹਿਲਾਂ ਇਹਨਾਂ ਨੇ ਜਿਹੜੀ ਫਰਮਾਇਸ਼ ਕੀਤੀ ਸੀ ਉਹ ਸੁਰਮਾ 5 ਰੱਤੀਆਂ ਕਿਹਾ ਸੀ, ਅਤੇ ਫਿਰ ਇਹਨਾਂ ਨੇ ਦੂਸਰਾ ਗੀਤ ਕਹਿਤਾ, ਅਤੇ ਆਪਾਂ ਇਹਨਾਂ ਦੀ ਫਰਮਾਇਸ਼ ਪਹਿਲਾਂ ਵਾਲੀ ਅਤੇ ਸੁਣਦੇ ਹਾਂ ਜੀ। ਸੁਰਮਾ 5 ਰੱਤੀਆਂ, ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀਆਂ ਆਵਾਜ਼ਾਂ 'ਚ ਗੀਤ।

0: ਲਓ ਜੀ, ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ 0164-2240-331 ਨੰਬਰ ਮਿਲਾ ਕੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ।
1: ਹੈਲੋ।
0: ਹਾਂਜੀ
1: ਦੀਪਕ ਜੀ, ਸਤਿ ਸ੍ਰੀ ਅਕਾਲ ਜੀ।
0: ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਰ। ਨਾਮ ਦੱਸੋ ਜੀ।
1: ਜੋਧਾ ਸਿੰਘ ਜੀ, ਪਿੰਡ ਮੱਲਾ, ਨੇੜੇ ਬਾਜਾ ਖਾਨਾ, ਤਹਿਸੀਲ ਜੈਤੋ ਜੀ।
0: ਕੀ ਬਾਤ ਹੈ ਜੀ। ਠੀਕ ਹੈ। ਜੋਧਾ ਸਿੰਘ ਜੀ, ਦੱਸੋ ਗੀਤ ਕਿਹੜਾ ਲਾ ਦਈਏ?
1: ਭਾਨ ਸਿੰਘ ਮਾਹੀ ਦਾ ਗੀਤ ਸੁਣਾ ਦਿਓ ਜੀ। ਮਹਿੰਦੀ ਵਾਲਿਆ ਹੱਥਾਂ ਦਾ ਮੁੰਡਾ ਪੱਟਿਆ, ਸੁੱਕ ਕੇ ਤਵੀਤ ਹੋ ਗਿਆ।
0: ਕੀ ਬਾਤ ਹੈ, ਬੜਾ ਪੁਰਾਣਾ ਗੀਤ ਹੈ ਨਾ ਜੀ।
1: ਹਾਂਜੀ, ਬਹੁਤ ਪੁਰਾਣਾ ਜੀ। ਮਾਹੀ ਸਾਹਿਬ ਨਾਲ ਗੱਲ ਹੁੰਦੀ ਰਹਿੰਦੀ ਆ, ਹਜੇ ਜਿਉਂਦੇ ਆ ਜੀ।
0: ਅੱਛਾ।
1: ਹਾਂ, ਅਮਰੀਕਾ ਦੇ ਵਿੱਚ ਰਹਿੰਦੇ ਆ ਜੀ, ਮੇਰੇ ਕੋਲ ਨੰਬਰ ਆ ਉਹਨਾਂ ਦਾ।
0: ਚਲੋ ਵਧੀਆ ਗੱਲ ਆ ਜੀ, ਤੇ ਕਹਿ ਦਿਓ ਸਾਡੇ ਵੱਲੋਂ ਵੀ ਉਹਨਾਂ ਨੂੰ ਸਲਾਮ ਕਰ ਦਿਓ ਜੀ।
1: ਹਾਂ ਹਾਂ, ਮੈਂ ਕਹਿਣਾ ਹੁੰਦਾ ਜੀ, ਮੈਂ ਕਿਹਾ ਹੋ ਸਕਿਆ ਮੈਂ ਤੁਹਾਡਾ ਜੀ ਗੱਲ ਕਰਾਵਾਂ ਮਨਦੀਪ ਜਗਾ ਸਾਹਿਬ ਨਾਲ।
0: ਚਲੋ ਹੁਣ ਸਾਨੂੰ ਤੁਸੀਂ ਆਗਿਆ ਦਿਓ ਜੀ ਪ੍ਰੋਗਰਾਮ ਦੇ ਵਿੱਚ ਗੀਤ ਸੁਣਾਉਣ ਦੀ, ਤੇ ਸਾਡੀ ਪਤਾ ਉਹਨਾਂ ਨੂੰ ਪਹੁੰਚਾਉਣ ਦੀ ਕਰ ਦਿਓ। ਠੀਕ ਹੈ ਜੀ।
1: ਲਾਜ਼ਮੀ ਕਰਾਂਗੇ ਜੀ।
0: ਠੀਕ ਹੈ ਜੀ, ਸ਼ੁਕਰੀਆ ਜੀ ਕਾਲ ਕਰਨ ਲਈ।
1: ਓਕੇ ਜੀ।

0: ਉਹਨੂੰ ਫਿਰ ਹੋਂਦੇ ਛੱਜ ਵਿੱਚ ਛੱਟਿਆ ਨੀ ਸੁੱਕ ਕੇ ਤਵੀਤ ਹੋ ਗਿਆ।
1: ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 2 ਅਗਸਤ ਦਿਨ ਐਤਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰਾਖੇ ਸਰਹੱਦਾਂ ਦੇ।

0: ਲਓ ਜੀ, ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ 0164-22-40-331 ਮਿਲਾ ਕੇ ਅਗਲੇ ਕਾਲਰ ਜੁੜ ਚੁੱਕੇ ਨੇ। ਹੈਲੋ, ਹਾਂਜੀ, ਪ੍ਰੋਗਰਾਮ ਸ਼ਾਮ ਸੁਹਾਣੀ, ਤੁਹਾਡਾ ਸਵਾਗਤ ਹੈ ਜੀ, ਨਾਮ ਦੱਸੋ। ਜ਼ਿਲ੍ਹਾ ਜੀ?
1: ਜ਼ਿਲ੍ਹਾ ਫਾਜ਼ਿਲਕਾ।
0: ਠੀਕ ਹੈ ਜੀ, ਦੱਸੋ ਗੀਤ ਕਿਹੜਾ ਸੁਣਾ ਦਈਏ?
1: ਕੜੀ ਮੰਤਰ ਦੀ ਬਾਰਾ ਕਾਲੀ ਗਾਨੀ ਜੀ।
0: ਕਾਲੀ ਗਾਨੀ,
1: ਹਾਂਜੀ।
0: ਠੀਕ ਹੈ ਜੀ, ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਫਰਮਾਇਸ਼ ਤੇ ਸੁਣਦੇ ਆ ਤੁਹਾਡਾ ਗੀਤ।
1: ਧੰਨਵਾਦ ਜੀ।

ਜੀ ਪ੍ਰੋਗਰਾਮ ਸ਼ਾਮ ਸੋਹਣੇ ਦੇ ਵਿੱਚ ਅਗਲੇ ਕਾਲਰ 0164-22-40-331 ਨੰਬਰ ਮਿਲਾ ਕੇ ਸਾਡੇ ਨਾਲ ਜੁੜ ਚੁੱਕੇ ਨੇ, ਨਾਮ ਪੁੱਛਾਂਗੇ ਫਰਮਾਇਸ਼ ਜਾਣਾਂਗੇ। ਲਓ ਜੀ ਪਹਿਲਾਂ ਹੀ ਕਾਲ ਇਹਨਾਂ ਦੀ ਡਿਸਕਨੈਕਟ ਹੋ ਗਈ ਜੀ। ਇਹ ਸਾਡੇ ਨਾਲ ਜੁੜੇ ਸੀ ਜੀ ਬਲਜੀਤ ਕੌਰ ਪਿੰਡ ਸੁਖਲੱਦੀ ਨੇੜੇ ਤਲਵੰਡੀ ਸਾਬੋ ਬਠਿੰਡਾ ਤੋਂ, ਜਿਨ੍ਹਾਂ ਨੇ ਬਲਕਾਰ ਸਿੱਧੂ ਦੀ ਆਵਾਜ਼ 'ਚ ਫੁਲਕਾਰੀ ਗੀਤ ਦੀ ਫਰਮਾਇਸ਼ ਕੀਤੀ ਸੀ ਅਤੇ ਪ੍ਰੋਗਰਾਮ ਦਾ ਆਖਰੀ ਗੀਤ ਇਹਨਾਂ ਦੀ ਫਰਮਾਇਸ਼ 'ਤੇ।

0: ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ 13 ਕਾਲਸ ਨੂੰ ਮਚਿਓਰ ਕੀਤਾ। ਜਿਨ੍ਹਾਂ ਨੇ ਸਾਨੂੰ ਫੋਨ ਮਿਲਾਇਆ ਉਹਨਾਂ ਦਾ ਸ਼ੁਕਰੀਆ, ਅਤੇ ਜਿਨ੍ਹਾਂ ਨੇ ਸਾਡਾ ਪ੍ਰੋਗਰਾਮ ਸੁਣਿਆ ਉਹਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਸ਼ੁਕਰੀਆ। ਇਸ ਉਮੀਦ ਦੇ ਨਾਲ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਆਪਣੇ ਰੇਡੀਓ ਦੋਸਤ ਦੀਪਕ ਨੂੰ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਦੇ ਰਹੀ ਸੀ ਸਮੁੱਚੀ ਆਕਾਸ਼ਵਾਣੀ FM ਬਠਿੰਡਾ ਦੀ ਤਕਨੀਕੀ ਟੀਮ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।
1: ਪ੍ਰੋਗਰਾਮ ਸ਼ਾਮ ਸੁਹਾਨੀ।
0: ਹੁਣੇ ਤੁਸੀਂ ਸੁਣ ਰਹੇ ਸੀ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 8:56 ਹੋਏ ਨੇ। ਹੁਣ ਪੇਸ਼ ਹੈ ਜੀ ਗਜ਼ਲਾਂ 'ਤੇ ਆਧਾਰਿਤ ਪ੍ਰੋਗਰਾਮ ਰੰਗੇ ਗਜ਼ਲ, ਅਤੇ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਗੁਲਾਮ ਅਲੀ ਦੀ ਆਵਾਜ਼ ਦੇ ਵਿੱਚ ਇਸ ਗਜ਼ਲ ਦੇ ਨਾਲ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 2 ਅਗਸਤ ਦਿਨ ਐਤਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰਾਖੇ ਸਰਹੱਦਾਂ ਦੇ।

ਦੋਸਤੋ, ਪ੍ਰੋਗਰਾਮ ਰੰਗੇ ਗਜ਼ਲ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਤੋਂ। ਅਤੇ ਇਸ ਵੇਲੇ ਸਾਡੇ ਸਟੂਡੀਓ ਘੜੀ ਦੇ ਮੁਤਾਬਿਕ ਰਾਤ ਦੇ 8:30 ਅਤੇ 57 ਸੈਕਿੰਡ ਹੋਏ ਨੇ। ਅਤੇ ਹੁਣ ਸੁਣਦੇ ਹਾਂ ਜੀ ਆਪਾਂ ਅਗਲੀ ਗਜ਼ਲ, ਆਵਾਜ਼ਾਂ ਨੇ ਅਹਿਮਦ ਹੁਸੈਨ ਅਤੇ ਮੁਹੰਮਦ ਹੁਸੈਨ ਦੀਆਂ ਆਵਾਜ਼ਾਂ 'ਚ।

ਜੀ ਦੋਸਤੋ, ਪ੍ਰੋਗਰਾਮ ਰੰਗੇ ਗਜ਼ਲ ਦੇ ਵਿੱਚ ਅਗਲੀ ਗਜ਼ਲ ਸਾਰੇ ਦੋਸਤਾਂ ਦੀ ਨਜ਼ਰ ਕਰ ਰਹੇ ਹਾਂ ਜੀ ਅਸੀਂ ਹੁਣ ਜਗਜੀਤ ਸਿੰਘ ਅਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਦੇ ਵਿੱਚ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 2 ਅਗਸਤ ਦਿਨ ਐਤਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰਾਖੇ ਸਰਹੱਦਾਂ ਦੇ।

ਤੇ ਇਸ ਵਾਰ ਦਾ ਪ੍ਰੋਗਰਾਮ ਆਧਾਰਿਤ ਹੋਏਗਾ ਤੀਸਰੇ ਪਰਮਵੀਰ ਚੱਕਰ ਵਿਜੇਤਾ ਮੇਜਰ ਰਾਮਾ ਰਾਘੋਵਾ ਰਾਣੇ ਦੇ ਉੱਪਰ। ਵਾਚਕ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 2 ਅਗਸਤ ਦਿਨ ਐਤਵਾਰ ਨੂੰ ਸ਼ਾਮ 5:30 ਵਜੇ ਪ੍ਰੋਗਰਾਮ ਰਾਖੇ ਸਰਹੱਦ।

ਜੀ ਦੋਸਤੋ, ਅੱਜ ਦੇ ਪ੍ਰੋਗਰਾਮ ਰੰਗੇ ਗਜ਼ਲ ਦਾ ਆਖਰੀ ਗਜ਼ਲ ਸਾਰੇ ਦੋਸਤਾਂ ਦੀ ਨਜ਼ਰ ਕਰ ਰਹੇ ਹਾਂ ਜੀ ਅਸੀਂ ਹੁਣ ਪੰਕਜ ਉਦਾਸ ਦੀ ਆਵਾਜ਼ ਦੇ ਵਿੱਚ।

0: win in the women's 57-kilogram final defeating Michaela Walsh of Northern Ireland. India also celebrated a historic achievement in para-athletics with Soman Rana winning gold and Shubham Jual taking silver in the men's short put F57 event. The result marked India's first ever Commonwealth Games gold medal in the men's short put F57 event and the nation's first double podium finish in the category. In athletics, triple jumper Praveen Chitrawal won silver while Silva Prabhu earned bronze. President Draupadi Murmu, Vice President CP Radhakrishnan and Union Sports and Youth Affairs Minister Dr. Mansukh Mandviya congratulated the medal winners with Vikas Churagja from Sports Desk.
1: And now before we end the bulletin, the headlines once again. Prime Minister Narendra Modi inaugurates Swami Vivekanand Cultural Youth Centre in Mysuru, credits Indian youth for progress in science, technology and sports. Prime Minister launches development projects worth 18,000 crore rupees in Andhra Pradesh. Centre approves advance release of over 2,000 crore rupees as assistance to flood-affected states. India and China resume cross-border trade through Nathula Pass in Sikkim. Flood fury continues in Odisha, 6 people killed in Kerala as incessant rain causes widespread havoc. And in Commonwealth Games, boxers Jasmine Lamboria and Preeti Pawar win gold medals. Para-athlete Soman Rana bags gold in men's short put F57. That is all in the news at 9. Good night.
2: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 9:15 ਤੇ 25 ਸੈਕਿੰਡ ਹੋਏ ਨੇ। ਹੁਣ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਰੀਲੇਅ ਕਰਾਂਗੇ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ।
3: श्रोता, ये गीत आपने सुना फिल्म तू झूठी में मकार से, आवाज अरिजीत सिंह की थी। गीत के बोल अमिताभ भट्टाचार्य के और संगीत प्रीतम का।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੀ ਮਾਫ਼ ਕਰਨਾ ਰਾਤ ਦੇ 11:22 ਹੋਏ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 'ਤੇ ਕੱਲ੍ਹ ਦੇ ਪ੍ਰਸਾਰਣ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ, ਜੈ ਹਿੰਦ।